सतगुरु नानक भगत करी एक मन तन मन धन गोबिंद दियो अंगद अनंत।

ਇਹ ਸ਼ਬਦ ਭਗਤ ਬੀਬਾ ਜੀ ਦਾ ਹੈ, ਜਿਹੜੇ ਕਿ ਆਪਣੇ ਸ਼ਬਦ ਵਿੱਚ ਆਪਾਂ ਨੂੰ ਉਪਦੇਸ਼ ਕਰਦੇ ਹਨ ਕਿ ਜੋ ਤੁਸੀਂ ਬਾਹਰ ਦੇਖਦੇ ਹੋ ਉਹ ਤੁਹਾਡੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡੇ, ਪਰ ਜੋ ਖੋਜੈ ਸੋ ਪਾਵੈ। ਜਿਹੜਾ ਆਪਣੇ ਅੰਦਰ ਝਾਤੀ ਮਾਰਦਾ ਉਹਨੂੰ ਹੀ ਕੁਝ ਲੱਭਦਾ। ਤੇ ਨਾਲ ਇਹ ਵੀ ਕਿਹਾ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੇ, ਕਿ ਸਤਿਗੁਰੂ ਦੀ ਕਿਰਪਾ ਵੀ ਜ਼ਰੂਰੀ ਹੈ, ਤਾਂ ਹੀ ਇਨਸਾਨ ਆਪਣੇ ਅੰਦਰੋਂ ਹੀ ਉਸਨੂੰ ਪਾ ਸਕਦਾ। ਭਗਤ ਪੀਪਾ ਜੀ ਜਿਨ੍ਹਾਂ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਭਗਤ ਪੀਪਾ ਜੀ ਜਿਨ੍ਹਾਂ ਦਾ ਜੀਵਨ ਤਿਆਗਮਈ ਰਿਹਾ, ਆਪ ਗਗਨੌਰ ਦੇ ਰਾਜੇ ਸਨ, ਰਾਜਭਾਗ ਕੋਲ ਸੀ, ਸਾਰੇ ਸੁਖ ਸਨ, ਪਰ ਭਾਗ ਚੰਗੇ ਨੇ ਕਿ ਪਰਮੇਸ਼ਰ ਵੱਲ ਵੀ ਧਿਆਨ ਸੀ। ਸਾਧਾ ਸੰਤਾਂ ਦੀ ਬੜੀ ਸੇਵਾ ਕਰਿਆ ਕਰਦੇ ਸਨ। ਇੱਕ ਵਾਰੀ ਕੁਝ ਮਹਾਤਮਾ ਇਹਨਾਂ ਦੇ ਰਾਜ ਵਿੱਚ ਆਏ ਨੇ। ਮਹਾਤਮਾ ਦੀ ਸੋਭਾ ਸੁਣ ਕੇ ਉਹਨਾਂ ਨੂੰ ਆਪਣੇ ਮਹਿਲ ਵਿੱਚ ਬੁਲਾਇਆ, ਕੀਰਤਨ ਕਰਵਾਇਆ, ਮਹਾਂਪੁਰਸ਼ਾਂ ਨੂੰ ਪ੍ਰਸ਼ਾਦਾ ਛਕਾਇਆ, ਸੇਵਾ ਕੀਤੀ। ਸੰਤ ਮਹਾਂਪੁਰਸ਼ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਰਾਜਨ ਤੁਹਾਡੇ ਵਿੱਚ ਸੇਵਾ ਭਾਵ ਬਹੁਤ ਹੈ, ਅਸੀਂ ਬੜੇ ਪ੍ਰਸੰਨ ਹਾਂ, ਪਰ ਇਹ ਦੱਸੋ ਤੁਹਾਡਾ ਗੁਰੂ ਕੌਣ ਹੈ? ਕਿਉਂਕਿ ਗੁਰੂ ਤੋਂ ਬਗੈਰ ਗਤੀ ਨਹੀਂ ਹੁੰਦੀ। ਤੇ ਰਾਜਾ ਪੀਪਾ ਕਹਿਣ ਲੱਗੇ, ਮਹਾਂਪੁਰਸ਼ੋ, ਗੁਰੂ ਤਾਂ ਮੈਂ ਕੋਈ ਧਾਰਨ ਨਹੀਂ ਕੀਤਾ, ਪਰ ਤੁਸੀਂ ਕਿਰਪਾ ਕਰੋ ਤੇ ਦੱਸੋ ਮੈਂ ਕਿਹਨੂੰ ਗੁਰੂ ਧਾਰਨ ਕਰਾਂ। ਤੇ ਮਹਾਂਪੁਰਸ਼ਾਂ ਨੇ ਕਿਹਾ,

ਸ਼ਾਹੀ ਠਾਠ ਬਾਠ ਦੇ ਨਾਲ ਰਾਜਾ ਪੀਪਾ ਕਾਂਸ਼ੀ ਬਨਾਰਸ ਵੱਲ ਤੁਰ ਪਿਆ। ਬਨਾਰਸ ਪਹੁੰਚਿਆ, ਸਵਾਮੀ ਰਾਮਾਨੰਦ ਜੀ ਅੰਤਰਯਾਮੀ ਸਨ। ਆਪਣਾ ਇੱਕ ਸੇਵਕ ਦਰਵਾਜ਼ੇ ਦੇ ਬਾਹਰ ਖੜਾ ਕਰ ਦਿੱਤਾ ਤੇ ਕਿਹਾ, ਜਦੋਂ ਵੀ ਰਾਜਾ ਪੀਪਾ

ਸੇਵਾਦਾਰ ਦਰਵਾਜ਼ੇ ਤੇ ਖਲੋ ਗਿਆ। ਰਾਜਾ ਪੀਪਾ ਆਪਣੇ ਲਸ਼ਕਰ ਦੇ ਨਾਲ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਪਹੁੰਚਿਆ।

ਉਹ ਦਰਸ਼ਨ ਕਰਨੇ ਚਾਹੁੰਦਾ ਹੈ। ਸੇਵਾਦਾਰ ਸਵਾਮੀ ਰਾਮਾਨੰਦ ਜੀ ਦੇ ਕੋਲ ਗਿਆ, ਬੇਨਤੀ ਕੀਤੀ ਹੈ, ਸਵਾਮੀ ਜੀ ਗਗਨੌਰ ਦਾ ਰਾਜਾ ਪੀਪਾ ਆਇਆ, ਉਹ ਦਰਸ਼ਨ ਕਰਨੇ ਚਾਹੁੰਦਾ ਹੈ। ਸਵਾਮੀ ਰਾਮਾਨੰਦ ਜੀ ਰਾਜੇ ਦੀ ਪ੍ਰੀਖਿਆ ਲੈਣੀ ਚਾਹੁੰਦੇ ਸਨ ਕਿ ਇਹਦੇ ਮਨ ਵਿੱਚ ਸੱਚਾ ਪਿਆਰ ਹੈ ਕਿ ਨਹੀਂ। ਸੇਵਾਦਾਰ ਨੂੰ ਕਿਹਾ, ਰਾਜੇ ਨੂੰ ਕਹੋ, ਉਹ ਰਾਜਾ ਅਸੀਂ ਫਕੀਰ, ਫਕੀਰਾਂ ਦਾ ਤੇ ਰਾਜੇ ਦਾ ਮੇਲ ਕੀ, ਉਹਨੂੰ ਕਹੋ ਦਰਸ਼ਨ ਨਹੀਂ ਹੋ ਸਕਦੇ। ਸੇਵਾਦਾਰ ਨੇ ਆ ਕੇ ਕਿਹਾ, ਰਾਜਨ ਸਵਾਮੀ ਜੀ ਕਹਿੰਦੇ ਨੇ ਤੂੰ ਰਾਜਾ ਅਸੀਂ ਫਕੀਰ, ਤੇਰਾ ਤੇ ਸਾਡਾ ਮੇਲ ਕੀ, ਦਰਸ਼ਨ ਨਹੀਂ ਹੋ ਸਕਦੇ। ਸੇਵਾਦਾਰ ਕੋਲੋਂ ਇਹ ਗੱਲ ਸੁਣੀ ਪਰ ਮਨ ਦੇ ਵਿੱਚ ਸੱਚਾ ਪਿਆਰ ਸੀ। ਜਿੰਨੇ ਹਾਥੀ ਘੋੜੇ ਸਨ ਸਾਰੇ ਦਾਨ ਕਰ ਦਿੱਤੇ, ਸੋਨੇ ਦੇ ਕੜੇ ਲਾ ਕੇ ਉਹ ਵੀ ਦਾਨ ਕਰ ਦਿੱਤੇ, ਕੀਮਤੀ ਬਸਤਰ ਵੀ ਦਾਨ ਕਰ ਦਿੱਤੇ, ਸਾਦੇ ਕੱਪੜੇ ਪਾ ਲਏ।

ਪਿੱਛੇ ਪਿੱਛੇ ਰਾਣੀ ਭੱਜੀ ਜਾ ਰਹੀ। ਅੱਜ ਤੂੰ ਅੱਗੇ ਭੱਜਿਆ ਤੇ ਸਵਾਮੀ ਰਾਮਾਨੰਦ

ਆਪਣੀ ਆਤਮਕ ਸ਼ਕਤੀ ਨਾਲ ਰਾਜੇ ਦੀਆਂ ਲੱਤਾਂ ਦਾ ਬਲ ਖਿੱਚ ਲਿਆ। ਰਾਜਾ ਪੈਰ ਅੱਗੇ ਰੱਖਦਾ ਹੈ ਪਰ ਪੈਂਦਾ ਪਿਛਾ ਨੂੰ। ਖੂਹ ਦੇ ਕੋਲ ਜਾ ਪਹੁੰਚਿਆ, ਛਾਲ ਮਾਰਨ ਲੱਗਾ, ਪਿੱਛੂ ਸੇਵਕਾਂ ਨੇ ਰਾਜੇ ਨੂੰ ਫੜ ਲਿਆ। ਰਾਜੇ ਨੇ ਸਵਾਮੀ ਜੀ ਉੱਠੇ ਨੇ, ਚੱਲ ਕੇ ਦਰਸ਼ਨ ਕਰ ਲਏ। ਰਾਜਾ ਪੀਪਾ ਵਾਪਸ ਆਇਆ, ਸਵਾਮੀ ਰਾਮਾਨੰਦ ਦੇ ਚਰਨਾਂ ਤੇ ਮੱਥਾ ਟੇਕਿਆ, ਕਹਿਣ ਲੱਗਾ ਸਵਾਮੀ ਜੀ ਮੈਨੂੰ ਚੇਲਾ ਬਣਾਓ। ਤੇ ਸਵਾਮੀ ਰਾਮਾਨੰਦ ਕਹਿਣ ਲੱਗੇ, ਰਾਜਨ ਤੂੰ ਰਾਜਾ, ਰਾਜ ਦੇ ਸੁੱਖ ਭੋਗੇ ਨੇ ਪਰ ਭਗਤ ਬਣਨਾ ਬੜਾ ਔਖਾ ਹੈ, ਸਭ ਕੁਝ ਛੱਡਣਾ ਪਵੇਗਾ। ਕਿਹਾ ਸਵਾਮੀ ਜੀ ਮੈਂ ਸਭ ਕੁਝ ਤਿਆਗ ਦਿਆਂਗਾ ਪਰ ਮੈਨੂੰ ਗੁਰੂ ਦੀਖਿਆ ਦਿਓ। ਸਵਾਮੀ ਰਾਮਾਨੰਦ ਨੇ ਗੁਰੂ ਦੀਖਿਆ ਦਿੱਤੀ, ਰਾਜੇ ਨੂੰ ਸੇਵਕ ਬਣਾਇਆ ਤੇ ਉਪਦੇਸ਼ ਕੀਤਾ ਕਿ ਤੂੰ ਹੁਣ ਵਾਪਸ ਜਾ, ਪ੍ਰਜਾ ਦੀ ਸੇਵਾ ਕਰ, ਇਹ ਵੀ ਤੇਰਾ ਧਰਮ ਹੈ, ਇਹ ਵੀ ਤੇਰੀ ਭਗਤੀ। ਰਾਜਾ ਪੀਪਾ ਵਾਪਸ ਆ ਗਿਆ ਪਰ ਰਾਜਕਾਜ ਵਿੱਚ ਮਨ ਨਹੀਂ ਲੱਗਦਾ, ਬਹੁਤਾ ਸਮਾਂ ਬੰਦਗੀ ਕਰਨ ਤੇ ਆਪਣਾ ਬਤੀਤ ਕਰਦਾ ਪਰ ਮਨ ਰਾਜਕਾਜ ਵਿੱਚ ਬਿਲਕੁਲ ਨਹੀਂ ਲੱਗਦਾ। ਤੇ ਇੱਕ ਦਿਨ ਰਾਜ ਭਾਗ ਛੱਡਿਆ, ਫਕੀਰਾਂ ਵਾਲੇ ਕੱਪੜੇ ਪਾ ਕੇ ਆਪਣੀ ਇੱਕ ਰਾਣੀ ਦੇ ਨਾਲ, ਉਹਨੇ ਵੀ ਸਾਦੇ ਕੱਪੜੇ ਪਾਏ ਨੇ,

ਇਕੱਠੇ ਹੋ ਗਏ ਨੇ ਕਿ ਆਦਮੀ ਤੇ ਔਰਤ ਪਾਣੀ ਵਿੱਚ ਡੁੱਬ ਗਏ ਨੇ, ਪਰ ਪਾਣੀ ਦੇ ਥੱਲੇ ਵੀ ਭਗਵਾਨ ਹੈ, ਹਰ ਜਗ੍ਹਾ ਉਹ ਰਹਿੰਦਾ ਹੈ। ਤੇ ਕ੍ਰਿਸ਼ਨ ਭਗਵਾਨ ਪਾਣੀ ਦੇ ਥੱਲੇ ਭਗਤ ਬੀਬੇ ਨੂੰ ਲੈਣ ਵਾਸਤੇ ਆਏ, ਆਪਣੇ ਕੋਲ ਬਿਠਾਇਆ, ਭਗਵਾਨ ਦੇ ਪ੍ਰਤੱਖ ਦਰਸ਼ਨ ਕੀਤੇ। ਭਗਵਾਨ ਨੇ ਖੁਸ਼ ਹੋ ਕੇ

ਉਹਨਾਂ ਨੇ ਇੱਕ ਸਾੜੀ ਭਗਤ ਬੀਬੀ ਦੀ ਘਰਵਾਲੀ ਸੀਤਾ ਨੂੰ ਦਿੱਤੀ। ਭਗਵਾਨ ਦੇ ਦਰਸ਼ਨ ਕੀਤੇ। ਹੁਣ ਭਗਤ ਬੀਬਾ ਆਪਣੀ ਘਰਵਾਲੀ ਸਮੇਤ ਪਾਣੀ ਦੀ ਤਹਿ ਤੋਂ ਉੱਤੇ ਉੱਠੇ ਨੇ ਤੇ ਉਸ ਤਲਾਅ ਦੇ ਵਿੱਚੋਂ ਸੁੱਕੇ ਕੱਪੜੇ ਪਾਣੀ ਤੇ ਤੁਰ ਕੇ ਤਲਾਅ ਦੇ ਬਾਹਰ ਆ ਗਏ। ਜਦੋਂ ਲੋਕਾਂ ਨੇ ਦੇਖਿਆ ਕਿ ਇਹ ਤਾਂ ਡੁੱਬਿਆ ਨਹੀਂ, ਇਹ ਤਾਂ ਜਿਉਂਦਾ ਵਾਪਸ ਆ ਗਏ, ਚਾਰ ਚੁਫੇਰੇ ਜੈ ਜੈਕਾਰ ਹੋਣ ਲੱਗ ਪਈ। ਭਗਤ ਬੀਬੇ ਨੂੰ ਦੁਨੀਆ ਮੱਥਾ ਟੇਕਣ ਲੱਗ ਪਈ, ਪੂਜਾ ਕਰਨ ਲੱਗ ਪਈ। ਉਹ ਭਗਤ ਬੀਬਾ ਜੀ ਜਿਨ੍ਹਾਂ ਨੇ ਰਾਜ ਭਾਗ ਤਿਆਗਿਆ, ਪਰਮੇਸ਼ਰ ਦੇ ਨਾਮ ਨੂੰ ਸੱਚਾ ਸਮਝਿਆ ਤੇ ਫਿਰ ਦੁਨੀਆ ਨੂੰ ਉਪਦੇਸ਼ ਕਰਦੇ ਨੇ, ਐ ਭਾਈ ਪਰਮੇਸ਼ਰ ਤੁਹਾਡੇ ਤੋਂ ਦੂਰ ਨਹੀਂ, ਉਹ ਜੰਗਲਾਂ ਵਿੱਚ ਨਹੀਂ, ਉਹ ਤੇ ਤੁਹਾਡੇ ਹਿਰਦੇ ਵਿੱਚ ਹੈ, ਉਹ ਹਰ ਜਗ੍ਹਾ। ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਉਹਨੂੰ ਆਪਣੇ ਹਿਰਦੇ ਦੇ ਵਿੱਚੋਂ ਤੁਸੀਂ ਪਾ ਸਕਦੇ ਹੋ। ਤੇ ਭਗਤ ਬੀਬਾ ਜੀ ਦੁਹਾਰ

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

ਆਪਣੇ ਪਿਆਰਿਆਂ ਦੀ ਪੈਜ ਸਵਾਰਦਾ, ਰੱਖਿਆ ਕਰਦਾ, ਕਿਉਂਕਿ ਹਜ਼ੂਰ ਦਾ ਬਚਨ ਹੈ, ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ, ਉਹਨਾਂ ਦੇ ਕਾਰਜਾਂ ਵਿੱਚ ਉਹ ਆਪ ਸਹਾਈ ਹੋਇਆ। ਮਨ ਬੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕੋਈ ਪਿਆਰ ਭਾਵਨਾ ਸਿਦਕ ਦੇ ਨਾਲ ਸਿਮਰਨ ਕਰੇ, ਗੁਰੂ ਦਾ ਬਣ ਕੇ ਸਿਮਰਨ ਕਰੇ, ਫਿਰ ਗੁਰੂ ਹਰ ਵੇਲੇ ਉਹਨਾਂ ਦੇ ਨਾਲ ਹੈ, ਆਪ ਰੱਖਿਆ ਕਰਦਾ। ਸਦਨਾ ਭਗਤ ਜੀ ਭਾਵੇਂ ਜਾਤ ਦੇ ਕਸਾਈ ਸਨ, ਪਰ ਆਪ ਨੂੰ ਪ੍ਰੇਮ ਲਗਨ ਸੀ, ਭਗਤੀ ਦਾ ਪਿਆਰ ਸੀ, ਕਿਉਂਕਿ ਜਾਤਾਂ ਤਾਂ ਸੰਸਾਰ ਨੇ ਬਣਾਈਆਂ ਹਨ, ਨਿਰੰਕਾਰ ਨੇ ਨਹੀਂ। ਹਜ਼ੂਰ ਦਾ ਬਚਨ ਹੈ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਵ ਨਵੇਂ, ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ। ਜਿਹੜੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ, ਮਾਲਕ ਦੇ ਨਿਰਮਲ ਭਾਉ ਵਿੱਚ ਰਹਿੰਦੇ ਹਨ, ਉਹਨਾਂ ਦੀ ਭਗਤੀ ਕੀਤੀ ਹੋਈ ਗੁਰੂ ਦਰ ਤੇ ਪ੍ਰਵਾਨ ਹੋ ਜਾਂਦੀ ਹੈ। ਇਹਨਾਂ ਦੇ ਭਗਤੀ ਭਾਵ ਪੁਰਬਲੇ ਕਰਮ ਭਗਤੀ ਭਾਵ ਵਾਲੇ ਸਨ। ਜਾਤ ਦੇ ਕਸਾਈ ਹੋਣ ਦੇ ਬਾਵਜੂਦ ਵੀ ਜਿੱਥੇ ਕੋਈ ਸਤਸੰਗ ਹੋਵੇ, ਮਹਾਂਪੁਰਖਾਂ ਦੀ ਸੰਗਤ ਮਿਲੇ, ਉੱਥੇ ਬੜੇ ਪਿਆਰ ਦੇ ਨਾਲ ਕਰਨੀ। ਸਮਾਂ ਬੀਤਦਾ ਗਿਆ, ਪਿਤਾਂਬਰ ਦਾ ਜੋ ਕੰਮ ਸੀ ਉਹ ਹੈ ਮਾਸ ਵੇਚਣਾ। ਇੱਕ ਸਾਧੂ ਨੇ ਇਹਨਾਂ ਨੂੰ ਸਾਲਗ੍ਰਾਮ ਦਿੱਤਾ। ਸਦਨਾ ਜੀ ਨੇ ਇਸ ਸਾਲਗ੍ਰਾਮ ਨੂੰ ਆਪਣਾ ਭਗਵਾਨ ਹਾਜ਼ਰ ਨਾਜ਼ਰ ਸਮਝ ਕੇ ਸਿਰਫ ਪੂਜਿਆ ਹੀ ਨਹੀਂ, ਆਪਣੀ ਤਕੜੀ ਦਾ ਵੱਟਾ ਵੀ ਬਣਾ ਲਿਆ ਕਿ ਜੇ ਘੱਟ ਤੋਲਾਂ ਤਾਂ ਭਗਵਾਨ ਮੇਰੇ ਕੋਲ ਬੈਠਾ, ਮੇਰੇ ਭਲੇ ਬੁਰੇ ਕੰਮਾਂ ਨੂੰ ਹਰ ਵੇਲੇ ਤੱਕ ਰਿਹਾ। ਆਪ ਹਰ ਵੇਲੇ ਸੱਚੇ ਦਿਲੋਂ ਮਾਲਕ ਦਾ ਸਿਮਰਨ ਵੀ ਕਰਦੇ ਹਨ ਤੇ ਆਪਣਾ ਸੰਸਾਰਕ ਕਾਰ ਵਿਹਾਰ ਵੀ ਕਰਦੇ ਹਨ, ਕਿਉਂਕਿ ਕਾਰ ਵਿਹਾਰ ਜਿਹੋ ਜਿਹਾ ਕੋਈ ਕਾਰ ਵਿਹਾਰ ਕਰਦਾ ਉਹੋ ਜਿਹਾ ਉਸਦਾ ਨਾਮ ਪੈ ਜਾਂਦਾ। ਜਿਵੇਂ ਕੋਈ ਬਜਾਜੀ ਵੇਚਦਾ ਤਾਂ ਬਜਾਜ ਹੋ ਗਿਆ। ਭਗਤ ਕਬੀਰ ਜੀ ਕੱਪੜੇ ਦੀ ਬੁਣਤੀ ਦਾ ਕੰਮ ਕਰਦੇ ਸਨ, ਜੁਲਾਇਆ ਕਰਕੇ ਨਾਮ ਮਸ਼ਹੂਰ ਹੋ ਗਿਆ। ਭਗਤ ਰਵਿਦਾਸ ਜੀ ਚਮਾਰ ਦਾ ਕੰਮ ਕਰਦੇ ਸਨ, ਚਮਾਰ ਕਰਕੇ ਪ੍ਰਸਿੱਧ ਹੋ ਗਏ। ਨਾਮਦੇਵ ਜੀ ਸ਼ਿੰਭੇ ਸਨ, ਕੱਪੜੇ ਸਿਉਣ ਵਾਲੇ ਸਨ, ਲੋਕੀ ਸ਼ਿੰਭਾ ਕਰਕੇ ਪੁਕਾਰਨ ਲੱਗੇ। ਸਦਨਾ ਕਸਾਈ ਬੇਸ਼ੱਕ ਮਾਸ ਵੇਚਦਾ ਸੀ, ਪਰ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ। ਲੋਕ ਬੜੀ ਈਰਖਾ ਕਰਦੇ ਹਨ, ਸ਼ੰਕਾਵਾਦੀਆਂ ਨੇ ਕਈ ਤਰ੍ਹਾਂ ਦੇ ਚਰਚੇ ਕਰਨੇ, ਭਈ ਇਹ ਸਾਲਗ੍ਰਾਮ ਨੂੰ ਵੱਟੇ ਦੀ ਥਾਂ ਤੇ ਵਰਤ ਕੇ ਸਾਰਾ ਦਿਨ ਮਾਸ ਵੇਚਦਾ ਰਹਿੰਦਾ, ਕਿਤਨੀ ਬੇਅਦਬੀ ਕਰਦਾ। ਇੱਕ ਸੰਤ ਨੇ ਆ ਕੇ ਸਦਨੇ ਨੂੰ ਕਿਹਾ, ਭਈ ਇਹ ਸਾਲਗ੍ਰਾਮ ਮੈਨੂੰ ਦੇ ਦੇ, ਤੂੰ ਵੱਟੇ ਨਾਲ ਮਾਸ ਤੋਲ ਲਿਆ ਕਰ ਤੇ ਮੈਂ ਇਹਦੀ ਪੂਜਾ ਕਰਿਆ ਕਰਾਂਗਾ। ਰੱਬ ਦੇ ਰੰਗ ਵਿੱਚ ਰੱਤੇ ਹੋਏ ਭਗਤ ਸਦਨਾ ਜੀ ਸਮਝ ਗਏ, ਭਈ ਇਹ ਸਾਲਗ੍ਰਾਮ ਲੈ ਜਾਣਾ ਚਾਹੁੰਦਾ, ਚਲੋ ਲੈ ਜਾਏ, ਕੋਈ ਗੱਲ ਨਹੀਂ, ਦੇ ਦਿੱਤਾ। ਸਾਧੂ ਨੇ ਜਾ ਕੇ ਇਸ਼ਨਾਨ ਕਰਾਇਆ, ਮੰਤਰ ਪੜ੍ਹੇ, ਪੂਜਾ ਕੀਤੀ, ਬੜੇ ਸੋਹਣੇ ਧੂਪ ਦਿਖਾਏ। ਜੋ ਕੁਝ ਵੀ ਕਰ ਸਕਦਾ ਸੀ ਕਰਮ ਕਾਂਡ ਕੀਤੇ। ਰਾਤ ਨੂੰ ਜਦੋਂ ਸੁੱਤਾ ਤਾਂ ਸਾਲਗ੍ਰਾਮ ਨੇ ਆ ਕੇ ਆਖਿਆ, ਬਈ ਮੈਂ ਤਾਂ ਬੜਾ ਖੁਸ਼ ਸਾਂ ਸਦਨੇ ਦੇ ਪਾਸ, ਤੂੰ ਮੈਨੂੰ ਉਥੋਂ ਚੁੱਕ ਕੇ ਕਿਉਂ ਲਿਆਇਆ।
ਤੂੰ ਮੇਰੇ ਭਗਤ ਕੋਲੋਂ ਮੈਨੂੰ ਕਿਉਂ ਵਿਛੋੜਿਆ। ਜਦੋਂ ਇਹ ਆਵਾਜ਼ ਇਸ ਸੰਤ ਨੂੰ ਆਈ, ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਵਿੱਚ ਪਛਤਾਵਾ ਕੀਤਾ ਵੀ ਕਦੋਂ ਦਿਨ ਚੜ੍ਹੇ ਤੇ ਮੈਂ ਇਹ ਸਾਲਗ੍ਰਾਮ ਵਾਪਸ ਕਰਕੇ ਆਵਾਂ, ਕਿਤੇ ਕੋਈ ਮੈਨੂੰ ਸ਼ਰਾਪ ਹੀ ਨਾ ਲੱਗ ਜਾਵੇ। ਸਵੇਰੇ ਆ ਕੇ ਸਾਲਗ੍ਰਾਮ ਵਾਪਸ ਕੀਤਾ, ਮਾਫੀ ਮੰਗੀ ਭਗਤ ਸਦਨਾ ਜੀ ਤੋਂ ਤੇ ਭਗਤ ਸਦਨਾ ਜੀ ਨੂੰ ਸਾਰਾ ਰਾਤ ਦਾ ਸੁਪਨਾ ਦੱਸ ਦਿੱਤਾ। ਤਾਂ ਅੱਜ ਸਦਨਾ ਜੀ ਦਾ ਮਨ ਹੋਰ ਸਿਮਰਨ ਵੱਲ ਜੁੜ ਗਿਆ। ਵੇਖਿਆ ਬਈ ਹਰ ਵੇਲੇ ਪਰਮੇਸ਼ਰ ਮੈਨੂੰ ਵੇਖ ਰਿਹਾ, ਮੇਰੇ ਨਾਲ ਹੈ। ਹੁਣ ਮਾਸ ਵੇਚਣਾ ਵੀ ਆਪ ਦਾ ਜੀ ਨਹੀਂ ਲੱਗਦਾ। ਨੇਤ ਦੇ ਨਾਲ ਸ਼ਹਿਰ ਦੇ ਇੱਕ ਵੱਡੇ ਬੰਦੇ ਨੇ ਆਖਿਆ, ਸਦਨਿਆ ਮਾਸ ਦੀ ਲੋੜ ਸੀ ਭਾਈ। ਕਹਿਣ ਲੱਗਾ, ਜੀ ਮੈਂ ਤਾਂ ਹੁਣ ਵੇਚ ਬੈਠਾ ਹਾਂ ਤੇ ਹੁਣ ਕੱਲ ਬੱਕਰਾ ਬਣਾਵਾਂਗਾ ਤੇ ਲੈ ਲੈਣਾ। ਆਖਿਆ, ਨਹੀਂ ਮੈਨੂੰ ਤਾਂ ਹੁਣ ਲੋੜ ਹੈ। ਮਨ ਵਿੱਚ ਸੋਚਿਆ ਬਈ ਚਲੋ ਕੁਝ ਹਿੱਸਾ ਬੱਕਰੇ ਦਾ ਕੱਟ ਕੇ ਇਸ ਨੂੰ ਦੇ ਦਿੰਦੇ ਹਾਂ ਤੇ ਬਾਕੀ ਕੱਲ ਵੇਚ ਲਵਾਂਗੇ। ਮਾਰਾਂਗੇ ਨਹੀਂ ਤਾਂ ਕਿ ਮੁਸ਼ਕ ਨਾ ਜਾਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸ਼ਾਮ ਦਾ ਸਮਾਂ ਹੈ, ਛੁਰੀ ਲੈ ਕੇ ਸਦਨਾ ਜਦੋਂ ਬੱਕਰੇ ਨੂੰ ਵੱਢਣ ਗਿਆ ਨਾ, ਭਾਈ ਇੱਕ ਲੱਤ ਵੱਧ ਕੇ ਦੇ ਦਿੰਦੇ ਹਾਂ ਤਾਂ ਬੱਕਰਾ ਖਿੜ ਖਿੜਾ ਕੇ ਹੱਸ ਪਿਆ। ਤੇ ਜਦੋਂ ਹੱਸਿਆ ਤੇ ਫਿਰ ਨਾਲ ਹੀ ਆਖਿਆ, ਸਦਨਿਆ ਅੱਜ ਨਵੀਂ ਭਾਜੀ ਪਾਉਣ ਲੱਗਿਆ ਮੇਰੇ ਨਾਲ। ਸਦਨਾ ਹੈਰਾਨ ਹੋ ਗਿਆ ਵੀ ਜਾਨਵਰ ਬੋਲ ਰਿਹਾ। ਕਿਉਂ ਨਵੀਂ ਭਾਜੀ ਕਿਹੜੀ ਪਾਉਣ ਲੱਗਾ ਭਾਈ? ਤੇ ਬੱਕਰਾ ਕਹਿਣ ਲੱਗਾ ਬਈ ਅੱਗੇ ਕਈ ਵਾਰੀ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣਿਓ, ਕਦੀ ਤੂੰ ਕਸਾਈ ਤੇ ਮੈਂ ਬੱਕਰਾ। ਇਹ ਤਾਂ ਭਾਈ ਸਾਹਿਬ ਆਪਣਾ ਤੁਰਿਆ ਆ ਰਿਹਾ ਕਈਆਂ ਜਨਮਾਂ ਦਾ, ਪਰ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਮੇਰੀ ਇੱਕ ਲੱਕ ਵੱਢ ਕੇ ਦੇ ਦੇਗਾ ਤੇ ਮੈਂ ਸਾਰੀ ਰਾਤ ਤੜਫਦਾ ਰਵਾਂਗਾ ਤੇ ਅਗਲੇ ਜਨਮ ਵਿੱਚ ਤੈਨੂੰ ਵੀ ਇਹ ਪਾਪ ਭੁਗਤਣਾ ਪਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਸਦਨਾ ਜੀ ਨੂੰ ਗਿਆਨ ਹੋ ਗਿਆ ਕਿ ਜੀਵ ਹੱਤਿਆ ਨਹੀਂ ਕਰਨੀ, ਪਰ ਮਜਬੂਰੀ ਸੀ। ਪਿਤਾ ਪਿਤਾਮਰਾਂ ਦਾ ਜਿਹੜਾ ਕੰਮ ਤੁਰਿਆ ਆਉਂਦਾ ਸੀ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਅੱਜ ਇਹ ਮਾਸ ਵੇਚਣਾ ਛੱਡ ਦਿੱਤਾ ਤੇ ਪ੍ਰਭੂ ਭਗਤੀ ਵਿੱਚ ਲੱਗ ਗਿਆ। ਅਵਸਰ ਲੱਜਿਆ ਰਾਖ ਲੇਹੋ ਸਦਨਾ ਜਨ ਤੋਰਾ।

ज्ञान होया भगत सदना जीव के हुन मास विच ना छोड़ दिता एकाग्र चित हो के प्रभु भगती विच लग गए ते मन विच इच्छा होई के जगन्नाथपुरी जाके प्रभु दे दीदार करिए यात्रा करके आइए। आप तुर पे रस्ते विच रात पै गई मन विच सोचिया भई चलो कितों पुरुषार्थ करके प्रसाद छक लेंदे हां जां शहर विच गए एक घर जाके बेनती कीती इत्थे एक मुटियार खड़ी सी जो बेनती करके अपने अंदर ले आई महाराज आओ इत्थे ही छक लो प्रसाद ते रात हुण कित्थे जाओगे रात भी इत्थे ही गुजार लो। बड़े प्यार दे नाल भोजन तैयार कीता भगत सदना जी जदों छकन लगे तां कोल बह के पखे दी सेवा कर रही है जिवें पत्नी अपने पति दी सेवा करदी है पर अंदर इस दे जहर भरिया होया सी। इस दी उम्र छुटेरी है आदमी इसका वडेरी उम्र दा सी ते रोगी सी जिस करके इसका मन बेईमान हो गया। संत जी हुण किधर जाओगे इत्थे ही रात कट लो ना विशाही कर दिती। भगत सदना जी प्रभु सिमरन विच जुड़े हुए अज इत्थे आराम करन लगे तां अद्धी रात नूं हार शिंगार करके आ गई। कहन लगी आप आए हो तां हुण मेरी भी श्रद्धा पूरी करो। कामातुर होके हाव भाव करन लगी ते भगत सदना जी झट उठ के खड़े हो गए आख्या तू तो मेरी भैन है ते भैन नू इस तरह नहीं करना चाहिए तू मेरी भैन दे बराबर है असी इस नरक विच नहीं पै सकते। ओ मन विच उसने सोचिया भाई शायद मेरे बीमार पति नू वेख के डर गई ये डर गए हन मेरे बीमार पति नू वेख के झट जाके अपने पति का सिर वड दिता ते सिर लैके आई। कहन लगी संत जी ऐसे दा ही डर सी ना आ मैं मार दिता क्योंकि नित दा रोगी है इसने मरना ही सी और मैं तुहाडे नाल साधुआं वाले कपड़े पाके मैं तुहाडे नाल जिंदगी बितावांगी। भगत सदना जी जान गए कि पता नहीं किस जन्म दा पाप दा बदला ये सामने आ रहे है कलंकनी है सानू हथ ना लावी दुष्टनीय तेरा संसार ते आया त्रिग है जेरे अपने जीवन नू पवित्र नहीं रखदे उना दा त्रिग कार है संसार ते आउना उचारण करो श्री वाहिगुरु। बड़े तरले ले बड़िया मिन्नतां कीतियां पर भगत जी नू क्रोध आ गया चंडालमी है कल जुगने अगे ही मैं पापा दा भागी हां दर बदर ठोकरां खा रहा भगवान दे द्वार ते अपने मंदे कर्मां दी माफी लैण लई चलिया बख्शिश लैण लई चलिया। कहन लगी जे तू मेरी गल ना मनेगा तां फिर तू जा इत्थों भी नहीं सकदा। भगत जी झट बाहर निकलन लगे तां इसने चीक चिहाड़ा पा लिया वे लोको मैं लुटी गई मैं मारी गई मेरे पति नू कतल करके मेरा जन्म भ्रष्ट करना चाहुंदा सी ए संत ते हुण भजन लगा लोग कठे हो गए भले दे फड़ लिया। भगत जी रब दे रंग विच मस्त होए होए भई वेखो निरंकार की करदा है ओदा सिमरन जो करदे हां ओदे बदले सानू की देंदा है।
ਪਕੜ ਕੇ ਲੋਕਾਂ ਨੇ ਹਾਕਮ ਦੇ ਹੱਥ ਵਿੱਚ ਦੇ ਦਿੱਤਾ ਤੇ ਉਸ ਹਾਕਮ ਨੇ ਇੱਕ ਨਹੀਂ ਸੋਚੀ, ਦੋ ਨਹੀਂ ਸੋਚੀ, ਕੁਛ ਨਹੀਂ ਸੋਚਿਆ। ਕਹਿਣ ਲੱਗਾ ਇਸ ਨੂੰ ਦੀਵਾਰ ਦੇ ਵਿੱਚ ਚਿਣ ਦਿਓ। ਜਾਂ ਚਿਣਨ ਲੱਗੇ ਤਾਂ ਹੋਰ ਭਗਤ ਸਧਨਾ ਦੇ ਮਨ ਵਿੱਚ ਇੱਕ ਖਿਆਲ ਆਇਆ, ਭਗਵਾਨ ਨੂੰ ਮਿਹਣਾ ਮਾਰਨ ਲੱਗਾ। ਨਿਰਪ ਕੰਨਿਆ ਕੇ ਕਾਰਨੇ ਇੱਕ ਪਇਓ ਭੇਖਦਾਰੀ, ਕਾਮਾਰਤੀ ਸੁਹਾਰਤੀ ਵਾਂਕੀ ਪੈਜ ਸਵਾਰੀ। ਇੱਕ ਨਿਰਪ ਕੰਨਿਆ ਦੇ ਕਾਰਨੇ ਇੱਕ ਤਿਰਖਾਨ ਨੇ ਵਿਸ਼ਨੂੰ ਦਾ ਰੂਪ ਬਣਾਇਆ ਸੀ, ਪਖੰਡੀ ਬਣਿਆ ਸੀ, ਪੂਜਾ ਬਣਾਈਆਂ ਲੱਕੜਾਂ ਦੀਆਂ, ਤੇ ਤੂੰ ਉਸ ਲੜਕੀ ਦਾ ਪਿਆਰ ਵੇਖ ਕੇ ਉਸ ਤ੍ਰਿਖਾਣ ਦੇ ਅੰਦਰ ਆ ਕੇ ਵਸ਼ ਕੇ ਤੂੰ ਪ੍ਰਤੱਖ ਦਰਸ਼ਨ ਦਿੱਤੇ ਸਨ। ਉਹ ਤਾਂ ਭੇਖ ਤਾਰੀ ਸੀ, ਉਹਦੀ ਰੱਖਿਆ ਕੀਤੀ ਤੇ ਮੇਰੀ ਨਹੀਂ ਕਰ ਰਿਹਾ। ਫਿਰ ਵੀ ਜਦੋਂ ਕੁਝ ਨਹੀਂ ਬਣਿਆ ਤਾਂ ਫਿਰ ਭਗਵਾਨ ਨੂੰ ਮਿਹਣਾ ਮਾਰਿਆ, ਬਈ ਤੇਰਾ ਨਾਮ ਜਪ ਕੇ ਵੀ ਜੇ ਕਰਮ ਨਾਸ਼ ਨਹੀਂ ਹੋਣੇ ਤਾਂ ਫਿਰ ਤੇਰੇ ਨਾਮ ਜਪਣ ਦਾ ਕੀ ਫਾਇਦਾ ਹੈ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਜੇ ਗਿੱਦੜਾਂ ਕੋਲੋਂ ਡਰਨਾ ਹੈ ਤਾਂ ਫਿਰ ਉਹ ਸ਼ੇਰ ਕਾਹਦਾ ਹੋਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੁਣ ਦੀਵਾਰ ਚਿਣੀ ਜਾ ਰਹੀ ਹੈ, ਤਿਉਂ ਤਿਉਂ ਕਹੀ ਜਾ ਰਿਹਾ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ। ਇੱਕ ਸ਼ਾਂਤੀ ਬੂੰਦ ਲਈ ਚਾਤਰਕ ਕਿਤਨਾ ਤੜਫਦਾ ਹੈ, ਪਰ ਜੇ ਉਹ ਮਰ ਜਾਵੇ ਪਿਆਸਾ ਤੇ ਫਿਰ ਉਸਨੂੰ ਚੁੱਕ ਕੇ ਸਾਗਰ ਵਿੱਚ ਸੁੱਟ ਦੇਈਏ ਤਾਂ ਕਿਹੜਾ ਫਾਇਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੈ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬੂਡ ਮੂਏ ਨੌਕਾ ਮਿਲੇ ਕਹੋ ਕਾਹੇ ਚਡਾਵੋ। ਜੇ ਡੁੱਬ ਜਾਵੇ ਮਨੁੱਖ ਨਦੀ ਵਿੱਚ ਤੇ ਫਿਰ ਬਾਅਦ ਵਿੱਚ ਉਹਨੂੰ ਬੇੜੀ ਦੇਈਏ ਤਾਂ ਕੀ ਫਾਇਦਾ ਹੈ। ਤੇ ਜਦੋਂ ਵੇਖਿਆ ਨਾ ਹੁਣ ਥੋੜੀ ਜਿਹੀ ਦੀਵਾਰ ਦੋ ਕੁ ਇੱਟਾਂ ਲੱਗਣਗੀਆਂ ਤੇ ਮੂੰਹ ਲੁਕ ਜਾਏਗਾ ਤੇ ਹੁਣ ਸਾਰਾ ਸਿਮਰਨ ਦਾ ਭਜਨ ਦਾ ਜਿਹੜਾ ਮਨ ਵਿੱਚ ਅਹੰਕਾਰ ਆਇਆ ਸੀ ਨਾ ਉਹ ਸਾਰਾ ਟੁੱਟ ਗਿਆ। ਹੇ ਨਿਰੰਕਾਰ ਮੈਂ ਭੁੱਲ ਗਿਆ, ਮੈਂ ਤਾਂ ਗੁਨਾਹਗਾਰ ਹਾਂ, ਮੈਂ ਇਹ ਤੈਨੂੰ ਮਿਹਣੇ ਮਾਰਨ ਲੱਗ ਗਿਆ। ਮੈਂ ਨਹੀਂ ਕਿਸ ਹੋਂ ਨਹੀਂ ਕਿਸ ਆਹੇ ਨਾ ਮੋਰਾ, ਅਵਸਰ ਲੱਜਿਆ ਰਾਖ ਲਿਓ ਸਦਨਾ ਜਨ ਤੁਰ। ਜਦੋਂ ਕਿਹਾ ਨਾ ਮੈਂ ਨਹੀਂ, ਕਿਉਂਕਿ ਜਦੋਂ ਮੈਂ ਆ ਗਈ ਉਦੋਂ ਫਿਰ ਹਿਸਾਬ ਹੈ। ਉਚਾਰਨ ਕਰੋ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ। ਕਲੇਰਾਂ ਵਾਲਿਆਂ ਦੇ ਪਾਸ ਇੱਕ ਸੰਤ ਸਮਾਗਮ ਹੋਇਆ, ਮਹਾਂਪੁਰਸ਼ਾਂ ਦਾ, ਪੂਰਨ ਬ੍ਰਹਮ ਗਿਆਨੀਆਂ ਦਾ ਇਕੱਠ ਹੋਇਆ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਭਾਈ ਸਦਨੇ ਨੇ ਸਿਮਰਨ ਕੀਤਾ ਸੀ, ਨਾਮ ਜਪਿਆ ਸੀ, ਪਰ ਉਸ ਨੂੰ ਸਜ਼ਾ ਕਿਉਂ ਮਿਲੀ ਦੱਸੋ। ਤਾਂ ਸਾਰੇ ਮਹਾਂਪੁਰਖ ਕਹਿਣ ਲੱਗੇ, ਮਹਾਰਾਜ ਫਿਰ ਇਸਦਾ ਜਵਾਬ ਜੇ ਤੁਸੀਂ ਦਿਓ ਤਾਂ ਬੜੀ ਕਿਰਪਾ ਹੋਵੇਗੀ। ਕਿਉਂਕਿ ਜਾਣਦੇ ਸਨ ਭਾਈ ਸਾਰਿਆਂ ਸੰਤਾਂ ਵਿੱਚੋਂ ਸ਼੍ਰੋਮਣੀ ਸੰਤ ਹਨ, ਪੂਰਨ ਬ੍ਰਹਮ ਗਿਆਨੀ ਹਨ, ਜੋ ਪ੍ਰਤੱਖ ਗੁਰੂ ਨਾਨਕ ਨੂੰ ਰੋਜ਼ ਭੋਗ ਲਵਾਇਆ ਕਰਦੇ ਸਨ। ਮਹਾਰਾਜ ਆਪ ਕਿਰਪਾ ਕਰੋ, ਸਦਨੇ ਨੂੰ ਕਿਉਂ ਸਜ਼ਾ ਮਿਲੀ? ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸਦਨੇ ਨੂੰ ਤਾਂ ਸਜ਼ਾ ਮਿਲੀ ਜੇ ਆਪ ਬਣਿਆ, ਅਕਾਲ ਪੁਰਖ ਵਾਹਿਗੁਰੂ ਨੂੰ ਈਸ਼ਵਰ ਨੂੰ ਮਿਹਣਾ ਮਾਰਿਆ, ਬਈ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਓ ਵੇਖਦਾਰੀ, ਕਾਮਾਰਤੀ ਸਵਾਰਥੀ ਵਾਂਕੀ ਪੈਜ ਸਵਾਰੀ। ਮੈਂ ਤਾਂ ਤੇਰਾ ਸਿਮਰਨ ਕਰਨ ਵਾਲਾ, ਤੂੰ ਤਾਂ ਇੱਕ ਕਾਮਾਰਤੀ ਦੀ ਪੈਜ ਸਵਾਰੀ। ਤੇ ਜਦੋਂ ਫਿਰ ਅਹੰਕਾਰ ਦੂਰ ਹੋ ਗਿਆ, ਜਦੋਂ ਕਿਹਾ ਕਿ ਮੈਂ ਨਹੀਂ ਕਿਛ ਹੋਂ ਨਹੀਂ ਕਿਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਦਿਓ ਸਦਨਾ ਜਨ ਤੋਰਾ। ਜਦੋਂ ਕਿਹਾ ਨਾ ਮੈਂ ਨਹੀਂ ਤਾਂ ਉਸ ਵੇਲੇ ਉਹ ਦੀਵਾਰ ਦੀਆਂ ਇੱਟਾਂ ਉੱਡੀਆਂ, ਹਨੇਰੀ ਆਈ ਤੇ ਪਾਪੀ ਪੁਰਸ਼ ਜਿਹੜੇ ਸਜ਼ਾ ਦੀਵਾਰੇ ਸਨ ਉਹਨਾਂ ਨੂੰ ਸੱਟਾਂ ਲੱਗੀਆਂ, ਮੂੰਹ ਦੀ ਖਾ ਕੇ ਵਾਪਸ ਮੁੜੇ ਤੇ ਭਗਤ ਸਦਨਾ ਜੀ ਦੀ ਜੈ ਜੈਕਾਰ ਹੋਈ। ਆਖਰੀ ਤੁਕਾਂ ਵਿੱਚ ਭਗਤ ਸਦਨਾ ਜੀ ਕਹਿ ਰਹੇ ਹਨ, ਮੈਂ ਨਹੀਂ ਕਿਛ ਹਾਂ ਨਹੀਂ।

ساتھ تم ہی سجن سہیلے تمری سرم تمہاری آسان تم ہی سجن سہیلے

ਨਾਮਦੇਵ ਨੂੰ ਮਾਨ ਕਿਵੇਂ ਮਿਲੇ? ਸਤਸੰਗ ਧਿਆਨ ਦੇਣਾ। ਕਹਿੰਦੇ ਨੇ ਨਾਮਦੇਵ ਜੋਹਰੇ ਵਿੱਚ ਮੰਦਰ ਵਿੱਚ ਆ ਕੇ ਭਗਤੀ ਕਰਨ ਬੈਠੇ ਨੇ ਤੇ ਧਰਮ ਦੇ ਠੇਕੇਦਾਰਾਂ ਪੰਡਤਾਂ ਚੁੱਕ ਕੇ ਬਾਹਰ ਮਾਰ ਲਿਆ। ਤੂੰ ਨੀਵੀਂ ਜਾਤ ਵਿੱਚੋਂ ਸ਼ੁੱਧ, ਤੂੰ ਨਾਮ ਨਹੀਂ ਜਪ ਸਕਦਾ, ਤੂੰ ਸਿਮਰਨ ਨਹੀਂ ਕਰ ਸਕਦਾ, ਮੰਦਰੋਂ ਬਾਹਰ ਕੱਢ ਦਿੱਤਾ। ਪਰ ਹੁਣ ਨਾਮਦੇਵ ਨੇ ਕੀ ਕੀਤਾ? ਦੂਸਰਾ ਮੰਦਰ ਨਹੀਂ ਬਣਾਇਆ, ਮੈਨੂੰ ਖਿਮਾ ਕਰ ਦੇਣੇ। ਅੱਜ ਤੁਸੀਂ ਵੇਖ ਲਓ ਸਾਡੇ ਗੁਰਦੁਆਰਿਆਂ ਦੇ ਝਗੜੇ, ਲੜਾਈਆਂ ਜਦੋਂ ਹੁੰਦੀਆਂ ਨੇ ਨਾ, ਕਿਸੇ ਅਹੁਦੇ ਤੋਂ ਕਿਸੇ ਮਨੁੱਖ ਨੂੰ ਹਟਾ ਦਿੱਤਾ ਜਾਏ, ਉਹ ਕਹਿੰਦਾ ਕੀ ਹੋਇਆ ਜੇ ਤੂੰ ਮੈਨੂੰ ਇਸ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਲਾਂਗਾ, ਪਰ ਮੈਂ ਇਹ ਅਹੁਦਾ ਨਹੀਂ ਛੱਡਣਾ, ਇਹ ਸੀਟ ਨਹੀਂ ਛੱਡਣੀ। ਹੁਣ ਨਾਮਦੇਵ ਨੇ ਆਪਣੇ ਅਹੁਦੇ ਵਾਸਤੇ ਕੋਈ ਦੂਸਰਾ ਮੰਦਰ ਨਹੀਂ ਬਣਾਇਆ। ਕਹਿੰਦੇ ਨੇ ਉਸੇ ਮੰਦਰ ਦੇ ਪਿਛਵਾੜੇ ਬਹਿ ਗਏ, ਪਿੱਛੇ ਜਾ ਕੇ ਬਹਿ ਕੇ ਕਹਿਣ ਲੱਗੇ, ਹੇ ਪਰਮਾਤਮਾ, ਮੈਂ ਤੇਰਾ ਭਗਤ, ਤੇਰੀ ਭਗਤੀ ਕਰਨ ਆਇਆ ਤੇ ਤੇਰੇ ਮੰਦਰ ਵਿੱਚੋਂ, ਤੇਰੇ ਘਰ ਵਿੱਚੋਂ ਮੈਨੂੰ ਉਠਾ ਦਿੱਤਾ ਜਾਏ ਤੇ ਮੈਂ ਭਗਤ ਤੇਰਾ ਕਾਹਦਾ ਹੋਇਆ? ਤੂੰ ਨਿਮਾਣਿਆਂ ਦਾ ਮਾਣ ਕਿਵੇਂ ਹੋਇਆ? ਸਤਸੰਗ ਧਿਆਨ ਦੇਣ। ਭਾਈ ਸਾਹਿਬ ਭਾਈ ਗੁਰਦਾਸ ਜੀ ਪ੍ਰਤੱਖ ਪ੍ਰਮਾਣ ਦਿੰਦੇ ਹੋਏ ਕਹਿੰਦੇ ਨੇ,

ਨਾ ਲੱਖਾਂ ਦਾ ਇਸ ਲਈ ਬਣ ਗਿਆ, ਉਹਦੇ ਹਿਰਦੇ ਵਿੱਚ ਨਾਮ ਵਸਿਆ ਕਿ ਜਿੱਥੇ ਨਾਮ ਨੇ ਵਿਸਰਾਮ ਕੀਤਾ ਮਾਲਕ ਨੇ ਉਹਨੂੰ ਅਵਾਰਡ ਦਿੱਤੀ ਆ ਨਾਮ ਦੇਵ। ਕੀ ਹੋਇਆ, ਤੈਨੂੰ ਮੰਦਰ ਵਿੱਚੋਂ ਉਠਾਇਆ ਗਿਆ, ਮੈਂ ਤੈਨੂੰ ਹਰਿਮੰਦਰ ਵਿੱਚ ਬਿਠਾ ਦੇਣਾ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਵਿੱਚ ਬਿਠਾ ਦਿੱਤਾ, ਇਤਨਾ ਮਾਣ ਦਿੱਤਾ। ਅੱਗੇ ਚੱਲੀਏ,

ਕਹਿੰਦੇ ਨੇ ਹੁਣ ਜੁਲਾਹੇ ਦੀ ਗੱਲ ਕੀਤੀ। ਸਾਧ ਸੰਗਤ, ਇਹ ਮੈਂ ਜ਼ਿਕਰ ਇਸ ਲਈ ਕਰ ਰਿਹਾ ਕਿ ਅੱਜ ਸਮਾਜ ਕੇਵਲ ਇਹਨਾਂ ਜਾਤਾਂ ਨੂੰ ਹੀ ਮੰਨਦਾ, ਜੋਤ ਨੂੰ ਨਹੀਂ ਮੰਨਦਾ। ਤੇ ਇਹ ਗੱਲ ਇਸ ਲਈ ਆਰੰਭ ਕੀਤੀ ਹੈ ਕਿ ਜਿਨ੍ਹਾਂ ਅਸੀਂ ਜਾਤਾਂ ਨੂੰ ਨੀਵਾਂ ਆਖਨੇ ਆ, ਆਪਾਂ ਵੇਖੀਏ ਤੇ ਸੀ ਵੀ ਮਾਲਕ ਦੀ ਨਿਗਾਹ ਵਿੱਚ ਉਹ ਕਿੰਨੇ ਉੱਚੇ ਨੇ। ਫਿਰ ਨੀਵਾਂ ਤੇ ਉਹ ਹੋ ਗਿਆ ਨਾ ਜਿਹੜਾ ਮਾਲਕ ਦੀ ਨਿਗਾਹ ਚੋਂ ਗਿਰ ਗਿਆ, ਜਿਹੜਾ ਮਾਲਕ ਦੀ ਨਜ਼ਰ ਚ ਨਹੀਂ ਚੜਿਆ। ਉਹ ਤੇ ਸਦਾ ਉੱਚਾ ਹੈ ਜਿਹਦੇ ਤੇ ਮਾਲਕ ਦੀ ਨਜ਼ਰ ਹੋ ਗਈ ਹੈ। ਕਹਿੰਦੇ ਨੇ ਹੁਣ ਕਬੀਰ ਜਿਸ ਵੇਲੇ ਕਬੀਰ ਇਸ ਭਗਤੀ ਵੱਲ ਮਨ ਲਿਆਇਆ, ਮਨ ਖਿਆਲ ਕੀਤਾ ਤੇ ਗੱਲ ਫਿਰ ਸਾਹਮਣੇ ਉਹੀ ਆ ਗਈ, ਉੱਚੀਆਂ ਜਾਤਾਂ ਵਾਲੇ ਵੱਡੇ ਜਾਤੀਆਂ ਵਾਲੇ ਦੁਰਕਾਰਨ ਲੱਗ ਪਏ। ਹੁਣ ਕਹਿੰਦੇ ਕਬੀਰ ਦੇ ਮਨ ਅੰਦਰ ਖਿਆਲ ਆ ਗਿਆ, ਕਿਉਂ ਨਾ ਮੈਂ ਆਪਣਾ ਗੁਰੂ ਸਵਾਮੀ ਰਾਮਾਨੰਦ ਜੀ ਨੂੰ ਬਣਾਵਾਂ। ਕਹਿੰਦੇ ਨੇ ਹੁਣ ਸਵਾਮੀ ਰਾਮਾਨੰਦ ਜੀ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਉਹ ਸ਼ੂਦਰ ਦੇ ਮੱਥੇ ਨਹੀਂ ਲੱਗਦੇ, ਗੁਰੂ ਕਿਵੇਂ ਬਣਨ? ਭਾਈ ਸਾਹਿਬ ਖਿਆਲ ਦਿੰਦੇ ਹੋਏ ਕਹਿੰਦੇ ਨੇ

ਕਬੀਰ ਗੁਰੂ ਧਾਰਨ ਕਰਦਿਆਂ ਤੇ ਸਵਾਮੀ ਰਾਮਾਨੰਦ ਜੀ ਕਹਿੰਦੇ ਨੇ ਇੱਕ ਦਿਨ ਉੱਠੇ ਕੀ ਵੇਖਦੇ ਨੇ ਸਵਾਮੀ ਰਾਮਾਨੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਜਾਂਦੇ ਨੇ ਕਹਿੰਦਾ ਕਿਉਂ ਨਾ ਐਸਾ ਹੋਵੇ ਕਿ ਮੈਂ ਇਹਨਾਂ ਤੋਂ ਪਹਿਲੇ ਉੱਠ ਪਵਾਂ ਜੇ ਇਹਨਾਂ ਕੋਲੋਂ ਕੁਝ ਲੈਣਾ ਹੀ ਕਬੀਰ ਇਹਨਾਂ ਤੋਂ ਪਹਿਲੇ ਉੱਠ ਤੇ ਜਿਸ ਰਸਤੇ ਜਾਂਦੇ ਨੇ ਉਸ ਰਸਤੇ ਵਿੱਚ ਲੰਮਾ ਪੈ ਜਾ ਹੋ ਸਕਦਾ ਤੇਰੇ ਤੇ ਨਜ਼ਰੇ ਕਰਮ ਹੋ ਜਾਏ ਕਬੀਰ ਬਰਸਾਤੀ ਉਹ ਸਿੰਗੜਾ ਜਿਹਾ ਰਸਤਾ ਉਹਦੇ ਵਿੱਚ ਲੰਮੇ ਪਏ ਨੇ ਸਵਾਮੀ ਰਾਮਾਨੰਦ ਜੀ ਪੌਂਆਂ ਤੇ ਸਵਾਰ ਅੰਮ੍ਰਿਤ ਵੇਲਾ ਤੁਰੇ ਆਉਂਦੇ ਹੁਣ ਜਿਸ ਵੇਲੇ ਸਵਾਮੀ ਰਾਮਾਨੰਦ ਜੀ ਆਏ ਸਵਾਮੀ ਰਾਮਾਨੰਦ ਜੀ ਦੇ ਚਰਨਾਂ ਦੀ ਛੋਹ ਹੋਈ ਹੁਣ ਸਵਾਮੀ ਰਾਮਾਨੰਦ ਜੀ ਨੇ ਕਿਹਾ ਪਤਾ ਨਹੀਂ ਕੌਣ ਕਿਹਾ ਇੰਝ ਜਾਪਦਾ ਜਿਵੇਂ ਕੋਈ ਮ੍ਰਿਤਕ ਸਰੀਰ ਹੈ ਤੇ ਸਾਧ ਸੰਗਤ ਚਰਨਾਂ ਦੀ ਛੋਹ ਲੱਗਣ ਦੀ ਦੇਰੀ ਸੀ ਅੱਜ ਆਪਣੇ ਮੁਖੋਂ ਇੱਕ ਬਚਨ ਕਿਹਾ ਉਠ ਰਾਮ ਕੇ ਲੋਕਾ ਰਾਮ ਕੋ ਬਸ ਇੰਨੀ ਗੱਲ ਕਹਿਣ ਦੀ ਦੇਰੀ ਸੀ ਕਬੀਰ ਨੇ ਮਾਲਾ ਫੜ ਲਈ ਰਾਮ ਰਾਮ ਰਾਮ ਸ਼ੁਰੂ ਹੈ ਤੇ ਸਾਧ ਸੰਗਤ ਹੁਣ ਭਗਤੀ ਕਰਦੇ ਆ ਜਿਸ ਵੇਲੇ ਉਹਨਾਂ ਉੱਚੀਆਂ ਜਾਤਾਂ ਵਾਲਿਆਂ ਨੇ ਤੱਕਿਆ ਹੁਣ ਮਨ ਚ ਖਿਆਲ ਆ ਗਿਆ ਕਿ ਕਬੀਰ ਦਾ ਗੁਰੂ ਕਿਹੜਾ ਹੈ ਕਬੀਰ ਨੂੰ ਦੀਖਿਆ ਕਿੰਨੇ ਦਿੱਤੀ ਹੈ ਇਹ ਮਾਲਾ ਕਿਵੇਂ ਫੜ ਕੇ ਬਹਿ ਗਿਆ ਇਹ ਤੇ ਨਾਮ ਨਹੀਂ ਜਪ ਸਕਦਾ ਕਿਉਂਕਿ ਉਸ ਵੇਲੇ ਉਹਨਾਂ ਪੰਡਤਾਂ ਬ੍ਰਾਹਮਣਾਂ ਨੇ ਇਹ ਉਪਦੇਸ਼ ਦੇ ਦਿੱਤਾ ਕਿ ਉੱਚੀਆਂ ਜਾਤਾਂ ਵਾਲੇ ਹੀ ਨਾਮ ਜਪ ਸਕਦੇ ਨੇ ਛੋਟੀ ਜਾਤ ਵਾਲਾ ਨਾਮ ਵੀ ਨਹੀਂ ਜਪ ਸਕਦਾ ਸਾਧ ਸੰਗਤ ਹੁਣ ਧਿਆਨ ਦੇਣਾ ਪੁੱਛ ਕੀਤੀ ਤੇਰਾ ਗੁਰੂ ਕੌਣ ਹੈ ਕਹਿਣ ਲੱਗਾ ਜੀ ਸਵਾਮੀ ਰਾਮਾਨੰਦ ਜਦੋਂ ਸਵਾਮੀ ਰਾਮਾਨੰਦ ਜੀ ਦਾ ਨਾਂ ਲਿਆ ਕਹਿਣ ਲੱਗੇ ਇਹ ਹੋ ਹੀ ਨਹੀਂ ਸਕਦਾ ਉਹ ਤੇ ਸ਼ੂਦਰ ਨੂੰ ਮੱਥੇ ਨਹੀਂ ਲਾਂਦੇ ਤੈਨੂੰ ਕਿਵੇਂ ਦੀਖਿਆ ਰਿੜਤੀ ਕਹਿਣ ਲੱਗਾ ਮੇਰੇ ਤੇ ਯਕੀਨ ਨਹੀਂ ਤੇ ਜਾ ਕੇ ਸਵਾਮੀ ਨੂੰ ਪੁੱਛ ਸਵਾਮੀ ਰਾਮਾਨੰਦ ਜੀ ਪਾਸ ਆਏ ਕਹਿਣ ਲੱਗੇ ਸਵਾਮੀ ਜੀ ਕਬੀਰ ਕਦੋਂ ਸ਼ਿਸ਼ ਬਣਾਇਆ ਕਦੋਂ ਦੀਖਿਆ ਦਿੱਤੀ ਜੇ ਕਹਿਣ ਲੱਗੇ ਕਬੀਰ ਮੇਰਾ ਸ਼ਿਸ਼ ਨਹੀਂ ਹੈ ਮੈਂ ਦੀਖਿਆ ਨਹੀਂ ਦਿੱਤੀ ਕਹਿਣ ਲੱਗੇ ਮਹਾਰਾਜ ਉਹ ਤੇ ਤੁਹਾਡਾ ਨਾਮ ਜਪ ਰਹੇ ਕਹਿਣ ਲੱਗੇ ਬੁਲਾਓ ਕਬੀਰ ਨੂੰ ਹੁਣ ਕਬੀਰ ਨੂੰ ਬੁਲਾਇਆ ਨਾ ਜਿਸ ਵੇਲੇ ਸਵਾਮੀ ਰਾਮਾਨੰਦ ਜੀ ਨੇ ਇੱਕ ਪਰਦਾ ਤਾਨ ਲਿਆ ਇੱਕ ਪਾਸੇ ਸਵਾਮੀ ਰਾਮਾਨੰਦ ਜੀ ਨੇ ਇੱਕ ਪਾਸੇ ਕਬੀਰ ਹੈ ਵਿੱਚ ਪਰਦਾ ਤੇ ਸਾਧ ਸੰਗਤ ਮੈਂ ਪਰਦੇ ਦਾ ਜ਼ਿਕਰ ਕਰਦਿਆਂ ਪਰਦਾ ਇੱਕ ਪਰਮ ਹੈ ਖਿਆਲ ਕਰਨਾ ਪਰਦਾ ਇੱਕ ਪਰਮ ਹੈ ਹੁਣ ਵੇਖੋ ਇਹ ਪਰਮ ਹਟਦਾ ਕਿਵੇਂ ਕਬੀਰ ਕਣ ਤੈਨੂੰ ਦੀਖਿਆ ਦਿੱਤੀ ਕਹਿਣ ਲੱਗੇ ਸਵਾਮੀ ਜੀ ਅੰਮ੍ਰਿਤ ਵੇਲਾ ਯਾਦ ਕਰੋ ਉਸ ਦਿਨ ਦਾ ਅੰਮ੍ਰਿਤ ਵੇਲਾ ਯਾਦ ਕਰੋ ਜਿਸ ਵੇਲੇ ਅੰਮ੍ਰਿਤ ਵੇਲੇ ਤੁਸੀਂ ਚਰਨਾਂ ਦੀ ਛੋਹ ਦੇ ਕੇ ਮੈਨੂੰ ਆਪਣੇ ਮੁਖੋਂ ਆਖਿਆ ਉਠ ਰਾਮ ਕੇ ਲੋਕਾ ਰਾਮ ਕੋ ਇਹ ਦੀਖਿਆ ਨਹੀਂ ਤੇ ਹੋਰ ਕੀ ਹੈ ਬੋਲੋ ਰਾਮ ਸਿੱਖ ਸਮਝ ਆਈ ਤੁਸੀਂ ਰਾਮ ਇਹਨਾਂ ਦੇ ਕੰਨਾਂ ਵਿੱਚ ਕਹਿੰਦੇ ਹੋ ਮੈਨੂੰ ਉੱਚੀ ਆਵਾਜ਼ ਨਾਲ ਤੁਸੀਂ ਕਿਹਾ ਤੇ ਮੈਂ ਰਾਮ ਦਾ ਨਾਮ ਜਪਣ ਲੱਗ ਪਿਆ ਕਹਿੰਦੇ ਨੇ ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਪਰਦਾ ਹਟਾ ਦਿਓ ਗਿਰਾ ਦਿਓ ਇਸ ਪਰਦੇ ਨੂੰ ਉਹ ਭਾਈ ਜਿਨ੍ਹਾਂ ਨੂੰ ਮੈਂ ਨਾਮ ਦਿੱਤਾ ਉਹ ਅੱਜ ਤੱਕ ਇਸ ਅਵਸਥਾ ਵਿੱਚ ਨਹੀਂ ਪਹੁੰਚ ਸਕੇ ਸਵਾਮੀ ਰਾਮਾਨੰਦ ਜੀ ਕਹਿੰਦੇ ਨੇ ਕਬੀਰ ਨੂੰ ਤੇ ਮੈਂ ਅਚਨਚੇਤ ਰਾਮ ਦਾ ਨਾਮ ਦਿੱਤਾ ਪਰ ਇਹਦੇ ਹਿਰਦੇ ਵਿੱਚ ਇੰਜ ਨਾਮ ਵਸ ਗਿਆ ਹੈ ਕਹਿਣ ਲੱਗੇ ਕਬੀਰ ਸਭ ਤੋਂ ਉੱਚਾ ਹੋ ਗਿਆ

ਹਰ ਜੀਉ ਨਿਮਾਣਿਆ ਤੂੰ ਮਾਣ। ਭਾਈ ਇਹਨਾਂ ਨਿਮਾਣੇ ਭਗਤਾਂ ਨੂੰ ਮਾਣ ਦੇਣਾ, ਇੱਕ ਮਰਤਬਾ ਸੀਸ ਨੂੰ ਆਓ ਤੇ ਆਖੋ ਧੰਨ ਗੁਰੂ ਅਰਜਨ ਸਾਹਿਬ, ਰਸਨਾ ਵੀ ਪਵਿੱਤਰ ਕਰੋ ਤੇ ਸੀਸ ਨੂੰ ਆ ਕੇ ਗੱਦ ਕੇ ਆਖੋ ਧੰਨ ਗੁਰੂ ਅਰਜਨ। ਇਹ ਗੁਰੂ ਅਰਜਨ ਸਾਹਿਬ ਦੀ ਵਡਿਆਈ ਹੈ। ਜਿਨ੍ਹਾਂ ਨੇ ਜਾਤੀਵਾਦ ਤੇ ਸਮਾਜ ਦੇ ਠੁਕਰਾਏ ਉਹਨਾਂ ਬ੍ਰਹਮ ਗਿਆਨੀਆਂ ਨੂੰ, ਕਿਉਂਕਿ ਮਨੁੱਖਤਾ ਤੋਂ ਬਹੁਤ ਉੱਚੇ ਸਨ, ਆਤਮਾ ਕਰਕੇ ਬੜੇ ਨਿਰਮਲ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਮਾਣ ਬਖਸ਼ਿਆ। ਰਵਿਦਾਸ ਤੁਹੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ। ਹੁਣ ਰਵਿਦਾਸ ਜੀ ਕੌਣ ਨੇ, ਰਵਿਦਾਸ ਜੀ ਕੌਣ ਨੇ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ

ਬਨਾਰਸ ਤੱਟ ਤੇ ਕਹਿੰਦੇ ਨੇ ਸੰਗ ਨਾਲ ਨਹਾਉਣ ਆ ਗਏ। ਜਿਸ ਵੇਲੇ ਨਹਾਉਣ ਵਾਸਤੇ ਆਏ ਵੇਖਦੇ ਕੀ ਨੇ ਕਿ ਬੜਾ ਸੁੰਦਰ ਮੇਲਾ ਲੱਗਾ ਤੇ ਮੇਲੇ ਵਿੱਚ ਲੋਕ ਦਾਨ ਪੁੰਨ ਕਰ ਰਹੇ ਨੇ ਤੇ ਪੰਡਿਤ ਜੀ ਬੈਠੇ ਦਾਨ ਹੋ ਕੇ ਰਹੇ ਨੇ। ਕੋਈ ਸੋਨਾ ਦਾਨ ਕਰ ਰਿਹਾ, ਕੋਈ ਚਾਂਦੀ ਦਾਨ ਕਰ ਰਿਹਾ, ਕੋਈ ਰੁਪਾ ਦੇ ਰਿਹਾ, ਆਪਣੀ ਵੱਤ ਅਨੁਸਾਰ ਹਰ ਕੋਈ ਦਾਨ ਤੇ ਲੱਗਾ। ਹੁਣ ਭਗਤ ਜੀ ਕਹਿੰਦੇ ਨੇ ਕਿ ਮੈਂ ਵੀ ਤੱਟ ਤੇ ਆਇਆ, ਮੈਂ ਵੀ ਕੁਝ ਦਾਨ ਕਰਾਂ, ਪਰ ਦੇਖਣਾ ਭਗਤ ਜੀ ਦੇ ਦਾਨ ਕਰਨ ਦਾ ਢੰਗ ਕੈਸਾ ਹੈ। ਭਗਤ ਜੀ ਦਾਨ ਇਸ ਲਈ ਦੇ ਰਹੇ ਨੇ ਕਿ ਉਹਨਾਂ ਲੋਕਾਂ ਨੂੰ ਸਮਝਾ ਸਕਾਂ, ਜਿਹੜਾ ਦਾਨ ਤੁਸੀਂ ਪਾਣੀ ਵਿੱਚ ਸੁੱਟ ਰਹੇ ਹੋ ਉਹ ਭਾਈ ਉਹ ਕਿਸੇ ਅਰਥ ਨਹੀਂ ਲੱਗ ਰਿਹਾ। ਕ੍ਰਾਂਤੀਕਾਰੀ ਭਗਤ ਉਹਨਾਂ ਨੂੰ ਗਿਆਨ ਦਿੰਦੇ ਹੋਏ ਇਹ ਗੱਲ ਸਮਝਾਉਂਦੇ ਨੇ, ਕੱਢ ਕਸੀਰਾ ਸੌਂਪਿਆ ਰਬ ਦਾਸੇ ਗੰਗਾ ਦੀ ਭੇਟਾ, ਲੱਗਾ ਪੂਰਬ ਅਬੀਚ ਦਾ ਡਿੱਠਾ ਚਲਿਤ ਅਚਰਜ ਆਮੇਟਾ। ਭਗਤ ਜੀ ਨੇ ਵੀ ਕਸੀਰਾ ਕੌਡੀਆਂ ਦਾ ਕੱਢ ਲਿਆ। ਹੁਣ ਕਈ ਖਿਆਲ ਦਿੰਦੇ ਨੇ ਕਿ ਅੱਜ ਭਗਤ ਰਵਿਦਾਸ ਜੀ ਨੇ ਪੰਡਿਤ ਜੀ ਨੂੰ ਦਿੱਤਾ ਤੇ ਪੰਡਿਤ ਜੀ ਨੇ ਅੱਗੇ ਦਾਨ ਹੋ ਕੇ ਆ। ਇੱਕ ਗੱਲ ਮੈਂ ਤੁਹਾਡੇ ਸਮਕਸ਼ ਰੱਖਦੇ ਹਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਕੱਢ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਪੇਟਾ। ਉਹ ਪੰਡਿਤ ਤੇ ਇਹਨਾਂ ਸ਼ੂਦਰਾਂ ਦੇ ਪਰਛਾਵੇਂ ਤੋਂ ਡਰਦੇ ਸਨ, ਉਹਦਾ ਦਾਨ ਕਿਵੇਂ ਫੜ ਲਿਆ? ਗੱਲ ਇਹ ਨਹੀਂ ਹੈ। ਕਈ ਵਾਰ ਅਸੀਂ ਬਾਣੀ ਦੇ ਅਰਥ ਕਰਦੇ ਕਰਦੇ ਨਿਰਥ ਵੀ ਕਰ ਜਾਂਦੇ ਹਾਂ, ਲਿਖਤ ਨੂੰ ਗਲਤ ਕਰਕੇ ਸੁਣਾ ਦਿੰਦੇ ਹਾਂ। ਕਈ ਵਾਰ ਐਸਾ ਹੁੰਦਾ ਕਿ ਗੱਲ ਕੁਝ ਹੁੰਦੀ ਹੈ, ਸੁਣਾ ਕੁਝ ਸਟੋਰੀ ਬਣਾ ਕੇ ਦਿੰਦੇ ਹਾਂ। ਨਾ ਭਾਈ, ਗੱਲ ਓਨੀ ਕਰੀਏ ਜਿੰਨੀ ਬਾਣੀ ਦੇ ਵਿੱਚ ਅੰਕਿਤ ਹੈ, ਕਿਉਂਕਿ ਬਾਣੀ ਕਸਵੱਟੀ ਹੈ। ਇਤਿਹਾਸ ਵੀ ਉਹ ਸੁਣਨਾ ਤੇ ਸੁਣਾਉਣਾ ਚਾਹੀਦਾ ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਉਤਰਦਾ ਹੋਵੇ। ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਿਆ, ਖਿਮਾ ਕਰਨਾ, ਨਾ ਸੁਣਨਾ ਚਾਹੀਦਾ ਤੇ ਨਾ ਸੁਣਾਉਣਾ ਚਾਹੀਦਾ। ਕੱਢ ਕਸੀਰਾ ਸੌਂਪਿਆ, ਸਾਫ ਅਰਥ ਨੇ ਕਿ ਭਗਤ ਜੀ ਨੇ ਆਪ ਕਸੀਰਾ ਦਿੱਤਾ। ਰਵਿਦਾਸੇ ਗੰਗਾ ਦੀ ਭੇਟਾ, ਲੱਗਾ ਪੂਰਬ ਅਬੀਚ ਦਾ ਡਿੱਠਾ ਚਲਿਤ ਅਚਰਜ ਅਮੇਟਾ। ਫਿਰ ਕਹਿੰਦੇ ਨੇ ਰਵਿਦਾਸ ਜੀ ਕਹਿਣ ਲੱਗੇ, ਮਾਂ ਗੰਗਾ ਮੈਂ ਇਹਨਾਂ ਦੀ ਤਰ੍ਹਾਂ ਤੈਨੂੰ ਦਾਨ ਨਹੀਂ ਦੇਣਾ, ਮੈਂ ਦਾਨ ਤਾਂ ਦਿਆਂਗਾ ਜੇ ਆਪ ਹੱਥ ਕੱਢੇ। ਭਾਈ ਸਾਹਿਬ ਕਹਿੰਦੇ ਨੇ ਕਿ ਮਾਤ ਗੰਗਾ ਨੂੰ ਹੱਥ ਕੱਢਣਾ ਪਿਆ।

ਜਿਸ ਵੇਲੇ ਇਤਨਾ ਮਣਾ ਮੁਈ ਸੋਨਾ ਚਾਂਦੀ ਦਾਨ ਹੁੰਦਿਆ ਮਾਤ ਗੰਗਾ ਨੇ ਹੱਥ ਨਾ ਕੱਢਿਆ, ਇੱਕ ਸੀਰੇ ਵਾਸਤੇ ਗੰਗਾ ਨੇ ਹੱਥ ਕੱਢ ਲਿਆ ਕਿ ਇਹ ਨਿਮਾਣੇ ਨੂੰ ਮਾਣ ਨੇ ਤੇ ਦੂਜਾ ਉਪਦੇਸ਼ ਇਹ ਮਿਲ ਗਿਆ ਕਿ ਪਾਣੀ ਵਿੱਚ ਦਾਣ ਸੁੱਟਣ ਦਾ ਕੋਈ ਫਾਇਦਾ ਨਹੀਂ। ਤੇ ਇੱਕ ਬੇਨਤੀ ਮੈਂ ਤੁਹਾਡੇ ਚਰਨਾਂ ਵਿੱਚ ਵੀ ਕਰਨੀ, ਤੁਸੀਂ ਦਾਨ ਦਿੰਦੇ ਹੋ ਪਰ ਦਾਨ ਦੇਣ ਲੱਗਿਆਂ ਇਹ ਵਿਚਾਰ ਜ਼ਰੂਰ ਕਰਿਆ ਕਰੋ, ਮੈਂ ਦਾਨ ਦੇ ਕਿੱਥੇ ਰਿਹਾ? ਕਿ ਮੇਰਾ ਦਾਨ ਫਲੀਭੂਤ ਹੋ ਰਿਹਾ ਕਿ ਮੇਰਾ ਦਾਨ ਕਿਸੇ ਅਰਥੇ ਲੱਗ ਰਿਹਾ? ਕਿਤਨੀ ਮਿਹਨਤ ਮਸ਼ਕਤ ਦੀ ਕਮਾਈ ਅਸੀਂ ਕਰਨੇ ਆ, ਦੇਸ਼ ਤੋਂ ਵਿਦੇਸ਼ ਆ ਗਏ, ਇੰਨੀਆਂ ਕਾਲਣਾ ਕਾਲੀਆਂ, ਫਿਰ ਕਿਤੇ ਜਾ ਕੇ ਮਾਇਆ ਕਮਾਉਣ ਨੂੰ ਮਿਲਦੀ ਹੈ ਤੇ ਉਹ ਮਾਇਆ ਐਵੇਂ ਚਲੀ ਜਾਏ? ਨਹੀਂ, ਕਿਸੇ ਅਰਥੇ ਲੱਗੇ। ਸਾਡੇ ਸਾਹਮਣੇ ਮਨੋਰਥ ਹੋਵੇ, ਇਹ ਜਿੱਥੇ ਮੈਂ ਮਾਇਆ ਦਿੱਤੀ ਹੈ ਇੱਥੇ ਵਾਕਈ ਸਫਲੀ ਹੋਵੇਗੀ। ਕਿਉਂਕਿ ਅੱਜ ਦੁਨੀਆਂ ਦੇ ਵਿੱਚ ਬਹੁਤ ਲੋਕ ਐਸੇ ਤੁਰ ਪਏ ਨੇ ਜੋ ਧਰਮ ਦੇ ਨਾਂ ਤੇ ਲੱਖਾਂ ਰੁਪਿਆ ਉਗਰਾਈ ਜਾ ਰਹੇ ਨੇ ਪਰ ਖਿਮਾ ਕਰਨਾ ਕਿਸੇ ਅਰਥੇ ਨਹੀਂ ਲਾ ਰਹੇ। ਝੂਠ ਬੋਲ ਬੋਲ ਸੰਗਤਾਂ ਕੋਲੋਂ ਮਾਇਆ ਲਈ ਜਾਂਦੇ ਨੇ, ਦੇ ਗੁਰਾਈ ਤੇ ਗੁਰਾਈ ਕਰੀ ਜਾ ਰਹੇ ਨੇ ਪਰ ਕਿਸੇ ਅਰਥੇ ਨਹੀਂ ਲੱਗ ਰਿਹਾ। ਆਓ ਭਾਈ, ਇਹ ਦਾਨ ਉੱਥੇ ਦਿਓ ਜਿੱਥੇ ਪਤਾ ਹੋਵੇ ਕਿ ਧਰਮ ਅਰਥੇ ਲੱਗ ਰਿਹਾ, ਕਿਸੇ ਪ੍ਰਚਾਰ ਤੇ ਲੱਗ ਰਿਹਾ, ਕਿਸੇ ਚੰਗੀ ਜਗ੍ਹਾ ਲੱਗ ਰਿਹਾ, ਇਹ ਦਾਨ ਉੱਥੇ ਦੇਣਾ। ਭਗਤ ਜੀ ਦਾ ਬਸ ਇਤਨਾ ਹੀ ਕਹਿਣਾ ਕਿ ਮੇਰਾ ਦਾਨ ਵੇਖੋ ਮਾਤ ਗੰਗਾ ਨੇ ਕਿਉਂ ਸਵੀਕਾਰ ਕੀਤਾ, ਕਿਉਂਕਿ ਮਾਤ ਗੰਗਾ ਨੂੰ ਪਤਾ ਹੈ ਕਿ ਇਹ ਮੇਰੀਆਂ ਮਿਹਨਤ ਦੀਆਂ ਕੌਡੀਆਂ ਨੇ, ਇਹ ਮੇਰੀ ਮਿਹਨਤ ਦੀ ਕਮਾਈ ਹੈ ਤੇ ਮਿਹਨਤ ਦੀ ਕਮਾਈ ਅਜਾਈ ਨਹੀਂ ਜਾਣੀ ਚਾਹੀਦੀ, ਅਰਥ ਲੱਗਣੀ ਚਾਹੀਦੀ ਹੈ। ਹੁਣ ਪਖੰਡ ਇਤਨਾ ਦੁਨੀਆਂ ਦੇ ਵਿੱਚ ਵੱਧ ਗਿਆ ਹੈ ਜੀ ਅਸੀਂ ਲੈਂਦੇ ਕੁਝ ਨਹੀਂ, ਅਸੀਂ ਲੈਂਦੇ ਕੁਝ ਨਹੀਂ। ਕੀ ਲੈਂਦੇ? ਮਾਇਆ ਨਹੀਂ ਲੈਣੀ ਅਸੀਂ, ਪਖੰਡ ਦੁਨੀਆਂ ਵਿੱਚ ਹੀ ਹੈ, ਮਾਇਆ ਨਹੀਂ ਲੈਣੀ। ਚੰਗਾ, ਮਾਇਆ ਨਹੀਂ ਲੈਣੀ, ਡਰਾਫਟ ਜਿੰਨੇ ਮਰਜ਼ੀ ਬਣਾ ਦਿਓ, ਚੱਕ ਜਿੰਨੇ ਮਰਜ਼ੀ ਕੱਟ ਦਿਓ, ਸਾਧ ਸੰਗਤ ਉਹ ਮਾਇਆ ਨਹੀਂ। ਸਾਡੇ ਹਿੰਦੁਸਤਾਨ ਚ ਇਹ ਪਖੰਡ ਬੜਾ ਚੱਲਦਾ ਜੀ, ਮੈਂ ਭੇਟਾ ਨਹੀਂ ਲੈਂਦਾ ਤੇ ਜੇ ਕੋਈ ਕਾਰ ਦੀ ਚਾਬੀ ਫੜਾਏ ਉਹ ਚੁੱਪ ਕਰਕੇ ਫੜ ਲੈਂਦਾ। ਸਾਧ ਸੰਗਤ, ਕਮਾਲ ਦੀ ਗੱਲ ਹੈ, ਉਹ ਕਾਰ ਜਿਹੜੀ ਏ ਮਾਇਆ ਤੋਂ ਬਿਨਾਂ ਆ ਗਈ ਹੈ, ਆਖਰ ਉਸ ਤੇ ਵੀ ਤੇ ਮਾਇਆ ਲੱਗੀ ਹੈ ਨਾ। ਇਤਨਾ ਵੱਡਾ ਪਖੰਡ, ਹੁਣ ਇਹ ਗੱਲ ਬਿਲਕੁਲ ਸਹੀ ਹੈ, ਸਟੇਜ ਤੇ ਅਸੀਂ ਲਿਆ ਇੱਕ ਦੋ ਜਾਂ ਪੰਜ ਦਸ ਪਾਉਂਡ ਆਉਣੇ ਨੇ ਤੇ ਚੁੱਪ ਕਰਕੇ ਘਰ ਜਾ ਕੇ ਲਿਆ, ਉੱਥੇ ਸੌ ਤੇ ਹਜ਼ਾਰਾਂ ਵਿੱਚ ਮਿਲਣੇ ਨੇ, ਫਿਰ ਪਖੰਡ ਦਾ ਫਿਰ ਪਖੰਡ। ਆਓ ਇਹਨਾਂ ਪਰਮਾਂ ਤੋਂ ਦੂਰ ਹੋਈਏ, ਇਹਨਾਂ ਤੋਂ ਨਲੇਪ ਹੋਣਾ ਬੜੀ ਮੁਸ਼ਕਲ ਗੱਲ ਹੈ। ਭਗਤ ਰਵਿਦਾਸ ਜੀ ਬਾਰੇ ਇਸੇ ਲਈ ਜ਼ਿਕਰ ਹੋਇਆ ਹੈ ਕਿ ਉਹ ਮਾਇਆ ਤੋਂ ਨਿਰਲੇਪ ਨੇ। ਰਵਿਦਾਸ ਤੋਂ ਅੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਉਹਨਾਂ ਮਾਇਆ ਦਾ ਪਖੰਡ ਛੱਡਿਆ। ਉਹ ਕਦੀ ਗ੍ਰਿਸਤੀ ਦਾ ਮਾਇਆ ਤੋਂ ਬਿਨਾਂ ਗੁਜ਼ਾਰਾ ਹੋਇਆ? ਬਿਲਕੁਲ ਨਹੀਂ। ਇਹ ਮਾਇਆ ਦਾ ਪਖੰਡ ਛੱਡਣਾ, ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਅਸਥਾਨ ਡੇਰੇ ਮਾਇਆ ਤੋਂ ਬਿਨਾਂ ਬਣ ਜਾਂਦੇ ਨੇ, ਆਖਰ ਮਾਇਆ ਲੱਗਦੀ ਹੈ ਨਾ। ਖਿਆਲ ਕਰਨਾ, ਰਵਿਦਾਸ ਤੋਂ ਹੰਤਾ ਤੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇ। ਅੱਗੇ ਹੁਣ ਸਤਿਗੁਰੂ ਕਹਿੰਦੇ ਨੇ ਪ੍ਰਗਟ ਹੋਵਾ ਸਾਧ

ਇਹਨਾਂ ਭਗਤਾਂ ਦੀ ਗਾਥਾ ਸੁਣ ਕੇ, ਇਹਨਾਂ ਦਾ ਨਾਮ ਸੁਣ ਕੇ, ਇਹ ਵਿਦ ਸੁਣ ਕੇ ਜਾਤਰੋ ਉੱਠ ਭਗਤੀ ਲੱਗਾ। ਇਹ ਵੀ ਉੱਠ ਕੇ ਭਗਤੀ ਵਿੱਚ ਲੱਗ ਗਿਆ। ਹੁਣ ਭਗਤੀ ਦਾ ਸਦਕਾ ਮਿਲਿਆ ਕੀ? ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਧੰਨੇ ਨੂੰ ਵੀ ਰੱਬ ਮਿਲ ਗਿਆ, ਧੰਨੇ ਨੇ ਵੀ ਰੱਬ ਨੂੰ ਪਾ ਲਿਆ, ਪਰ ਪਾਇਆ ਕਿਵੇਂ? ਇਹਨਾਂ ਭਗਤਾਂ ਨੂੰ ਸੁਣ ਕੇ, ਇਹਨਾਂ ਦੀ ਮਿਹਨਤ ਦਾ ਸਦਕਾ ਉਹਨੂੰ ਇਹ ਉਤਸ਼ਾਹ ਮਿਲਿਆ। ਇਸ ਲਈ ਭਾਈ ਆਓ, ਜੇ ਕੋਈ ਬੰਦਗੀ ਕਰਦਾ ਹੋਵੇ ਉਸ ਵੱਲ ਵੇਖ ਕੇ ਆਪਣੇ ਆਪ ਨੂੰ ਬੰਦਗੀ ਵੱਲ ਲਾਣਾ ਚਾਹੀਦਾ ਹੈ। ਜੇ ਕੋਈ ਸਤਸੰਗਤ ਵਿੱਚ ਜਾਂਦਾ ਹੋਵੇ ਉਹਦੇ ਵੱਲ ਵੇਖ ਕੇ ਆਪ ਵੀ ਸਤਸੰਗਤ ਵਿੱਚ ਜਾਣਾ ਚਾਹੀਦਾ ਹੈ, ਕਿਉਂਕਿ ਉੱਥੋਂ ਹੀ ਪ੍ਰੇਰਣਾ ਮਿਲਦੀ ਹੈ। ਤੇ ਜਿਸ ਵੇਲੇ ਪ੍ਰੇਰਣਾ ਮਿਲ ਜਾਵੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਇਹ ਨਿਮਾਣਿਆਂ ਨੂੰ ਮਾਣ ਇਸ ਲਈ ਮਿਲਿਆ ਕਿਉਂਕਿ ਇਹਨਾਂ ਨੇ ਆਪਣਾ ਆਪ ਗੁਰੂ ਦੇ ਅਰਪਣ ਕੀਤਾ, ਆਪਣਾ ਆਪ ਪ੍ਰਮਾਤਮਾ ਦੇ ਅਰਪਣ ਕੀਤਾ। ਤੇ ਜਿਹੜਾ ਆਪਣਾ ਆਪ ਪ੍ਰਮਾਤਮਾ ਦੇ ਅਰਪਣ ਕਰ ਦਿੰਦਾ ਸਤਿਗੁਰੂ ਕਹਿੰਦੇ ਨੇ ਉਹ ਮਾਲਕ ਉਹਨਾਂ ਨੂੰ ਮਾਣ ਦਿੰਦਾ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕੋ ਕੁਰਬਾਨ। ਤੇ ਸਾਧ ਸੰਗਤ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਜੇ ਨੀਵਿਆਂ ਨੂੰ ਮਾਣ ਦਿੱਤਾ, ਗੁਰੂ ਅਰਜਨ ਸਾਹਿਬ ਨੇ ਇਹਨਾਂ ਭਗਤਾਂ ਨੂੰ ਮਾਣ ਦਿੱਤਾ, ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਤੋਂ ਇਹ ਗੱਲ ਆਖੀ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਮੈਂ ਨਾ ਗਰੀਬਾਂ ਸਿੱਖਾਂ ਨੂੰ ਇਹ ਪਾਤਸ਼ਾਹੀਆਂ ਦੇਣਾ ਚਾਹੁੰਦਾ, ਇਹ ਯਾਦ ਕਰਨ ਕਿ ਸਾਡਾ ਗੁਰੂ ਕੋਈ ਹੋਇਆ ਤੇ ਸਾਡਾ ਗੁਰੂ ਕੈਸਾ ਹੈ? ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ। ਆਓ ਭਾਈ, ਤੁਸੀਂ ਸ਼ਹਿਨਸ਼ਾਹ ਦੇ ਪੁੱਤਰ ਹੋ ਤੇ ਸ਼ਹਿਨਸ਼ਾਹ ਦੇ ਪੁੱਤਰ ਅਸੀਂ ਉਹਦੇ ਦਰ ਤੇ ਆ ਕੇ ਨਿਮਾਣੇ ਬਣ ਕੇ ਡਿੱਗੀਏ, ਨਿਮਰਤਾ ਨਾਲ ਆਈਏ, ਤੇ ਜਿਹੜਾ ਨਿਮਾਣਾ ਬਣ ਕੇ ਆਏਗਾ ਗੁਰੂ ਦੇ ਦਰ ਤੋਂ ਉਹਨੂੰ ਮਾਣ ਪ੍ਰਾਪਤ ਹੋਵੇਗਾ। ਤੇ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਨਿਮਾਣਾ ਬਣਨਾ ਗੁਰੂ ਦਾ ਮਾਣ ਕਰਨਾ, ਗੁਰੂ ਦਾ ਸਤਿਕਾਰ ਕਰਨਾ, ਤੇ ਜਿਹੜਾ ਗੁਰੂ ਦਾ ਸਤਿਕਾਰ ਕਰਦਾ ਉਹਦਾ ਸਤਿਕਾਰ ਹੁੰਦਾ। ਅੱਜ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨੀ ਹੈ, ਧਿਆਨ ਨਾਲ ਸੁਣਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸ਼ਿਰਸ਼ਾ ਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਦਿਸਾ। ਜਿਹਦੇ ਪਾਸ ਬੈਠੇ ਸੀ ਸੋਹਣੇ ਲੱਗਣੇ ਆ, ਸਾਡਾ ਇਹ ਵਿਸਾ ਹੈ। ਸਾਧ ਸੰਗਤ ਤੋਂ ਬਾਹਰ ਚਲੇ ਜਾਈਏ ਕੋਈ ਵਿਸਾ ਨਹੀਂ, ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜੇ ਸਮਝਦੇ ਹੋ ਤੇ ਆਓ ਗੁਰੂ ਦਾ ਸਤਿਕਾਰ ਕਰੀਏ। ਬੇਨਤੀ ਸਿਰਫ ਇਤਨੀ ਹੈ ਕਿ ਤੁਸੀਂ ਕੋਈ ਵੀ ਦਰਬਾਰ ਵੇਖਦੇ ਹੋ ਰਾਜੇ ਦਾ, ਪਬਲਿਕ ਪਹਿਲੇ ਆਉਂਦੀ ਹੈ, ਪ੍ਰਜਾ ਪਹਿਲੇ ਆ ਕੇ ਬੈਠਦੀ ਹੈ, ਮੰਤਰੀ ਵਜ਼ੀਰ ਪਹਿਲੇ ਆ ਕੇ ਬੈਠਦੇ ਨੇ, ਰਾਜਾ ਬਾਅਦ ਵਿੱਚ ਆਉਂਦਾ ਹੈ। ਤੇ ਜਿਸ ਵੇਲੇ ਰਾਜਾ ਆਉਂਦਾ ਸਾਰੇ ਖੜੇ ਹੋ ਜਾਂਦੇ ਨੇ, ਜਦ ਤੱਕ ਰਾਜਾ ਨਾ ਬੈਠੇ ਪਰਚਾ ਕੋਈ ਨਹੀਂ ਬਹਿੰਦੀ। ਦੂਰ ਨਾ ਜਾਈਏ, ਅਦਾਲਤ ਵਿੱਚ ਵੇਖੋ, ਵਕੀਲ ਪਬਲਿਕ ਪਹਿਲੇ ਆ ਕੇ ਬੈਠਦੀ ਹੈ, ਜੱਜ ਬਾਅਦ ਵਿੱਚ ਆ ਕੇ ਬੈਠਦਾ ਹੈ। ਤੇ ਜਦੋਂ ਜੱਜ ਬੈਠੇ ਤੇ ਫਿਰ ਉਜਾਸ ਦੇਵੇ ਤੇ ਬੈਠੀ ਦੈ, ਤੇ ਸਾਧ ਸੰਗਤ ਉਹਦੇ ਉੱਠ ਜਾਣ ਤੋਂ ਬਾਅਦ ਹੀ ਅਸੀਂ ਆਉਂਦੇ। ਤੇ ਕਮਾਲ ਦੀ ਗੱਲ ਹੈ, ਸਾਡਾ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਵੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੁੰਦੀ, ਅਸੀਂ ਪ੍ਰਸ਼ਾਦ ਲੈ ਕੇ ਭੱਜਣ ਦੀ ਕਰਨੇ ਆ। ਬਹੁਤਾ ਸਮਾਂ ਨਹੀਂ ਲੱਗਦਾ, ਸਮਾਂ ਥੋੜਾ ਹੀ ਲੱਗਦਾ। ਤੇ ਸਮੇਂ ਨੂੰ ਅਡਜਸਟਮੈਂਟ ਵਿੱਚ ਕਿਵੇਂ ਲਿਆਉਣਾ ਹੈ ਭਾਈ? ਜਿਸ ਵੇਲੇ ਅਨਾਉਂਸਮੈਂਟ ਹੁੰਦੀ ਹੋਵੇ ਉਦੋਂ ਪ੍ਰਸ਼ਾਦ ਆਰੰਭ ਹੋ ਜਾਏ, ਜਦੋਂ ਪ੍ਰਸ਼ਾਦ ਦੀ ਆਰੰਭਤਾ ਹੋ ਜਾਏ, ਪ੍ਰਸ਼ਾਦ ਵੰਡਿਆ ਜਾ ਰਿਹਾ ਹੋਵੇ, ਅਨਾਉਂਸਮੈਂਟ ਸਮਾਪਤੀ ਹੋਵੇ ਤੇ ਸੋਹਲੇ ਜੀ ਦਾ ਪਾਠ ਸ਼ੁਰੂ ਹੋ ਜਾਏ। ਸੋਹਲੇ ਜੀ ਦਾ ਪਾਠ ਹੁੰਦਿਆਂ

ਅੰਤਾਂ ਤੱਕ ਪ੍ਰਸ਼ਾਦ ਵੀ ਵਰਤ ਜਾਏਗਾ। ਉਸ ਤੋਂ ਬਾਅਦ ਨਾਲੇ ਹੀ ਅਰਦਾਸ ਹੋਣ ਤੋਂ ਬਾਅਦ ਉਹ ਭਾਈ ਸਤਿਗੁਰੂ ਨੂੰ ਸੁਖ ਆਸਨ ਤੇ ਪਹੁੰਚਾ ਕੇ ਗੁਰੂ ਦੀ ਨਿੱਘੀ ਵਿਦਾਇਗੀ ਲੈ ਕੇ ਫਿਰ ਘਰਾਂ ਨੂੰ ਮੁੜੀਏ। ਬਹੁਤਾ ਸਮਾਂ ਨਹੀਂ ਲੱਗਣਾ, ਲੱਗਣੇ 2-4 ਮਿੰਟ ਨੇ। ਇਹ ਸਾਡੇ ਮਨ ਦਾ ਇੱਕ ਕਾਲ ਹੈ ਕਿ ਜਲਦੀ ਜਲਦੀ ਕਰ ਲਓ ਤੇ ਜਲਦੀ ਚਲੇ ਜਾਈਏ। ਨਾ ਭਾਈ, ਮੈਂ ਬੇਨਤੀ ਕਰਾਂਗਾ, ਜਿਨ੍ਹਾਂ ਜਾਣਾ ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਤੇ ਜਿਨ੍ਹਾਂ ਨੇ ਗੁਰੂ ਦਾ ਸਤਿਕਾਰ ਕਰਨਾ ਉਹ ਭਾਈ ਅੱਜ ਵੇਖਣਾ ਕਿ ਕਿਹਦੇ ਕਿਹਦੇ ਮਨ ਅੰਦਰ ਗੁਰੂ ਦਾ ਇਹ ਪ੍ਰੇਮ ਜਾਗਦਾ। ਜਿਹਦੇ ਮਨ ਅੰਦਰ ਪ੍ਰੇਮ ਹੈ ਭਾਈ, ਮਾਣ ਉਸੇ ਨੂੰ ਮਿਲਣਾ। ਕਰੋ ਇਸਨਾਨ ਪਵਿੱਤਰ, ਸਾਰੇ ਆਖੋ ਜੀ।

ਬਾਬੇ ਕਲੇਰਾ ਵਾਲਾ ਬਾਬਾ ਨੰਦ ਸਿੰਘ ਮਹਾਰਾਜ ਜਿਨ੍ਹਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝਿਆ, ਇਹ ਕਾਗਜ਼ ਨਹੀਂ ਸਮਝਿਆ, ਇਹ ਸ਼ਾਹੀ ਨਹੀਂ ਸਮਝੀ, ਇਹ ਅੱਖਰ ਨਹੀਂ ਸਮਝੇ। ਗੁਰ ਕਹਿੰਦੇ ਸੀ ਦਸ ਪਾਤਸ਼ਾਹਾਂ ਦੇ ਸਰੂਪ ਕਰੋ ਦਰਸ਼ਨ, ਗੁਰੂ ਨਾਨਕ ਬੈਠਾ ਹੈ, ਇਸ਼ਾਰਾ ਕਰਕੇ ਦਿਖਾਉਂਦੇ ਸੀ। ਬਾਬਿਆਂ ਨੂੰ ਜਦੋਂ ਇਹ ਬਖਸ਼ਿਸ਼ ਹੋਈ, ਬਾਬੇ ਕਹਿਣ ਲੱਗੇ ਨਿਭ ਤੇ ਜਾਏ, ਪਰ ਨਿਭੇਗੀ ਕਿਸ ਤਰ੍ਹਾਂ ਤੇ ਨਿਭਾਏਗਾ ਕੌਣ, ਪਹਿਲਾਂ ਇਹ ਦੁੱਖ ਸੁਣ ਲਓ।

ਅੱਗੇ ਵੀ ਬਿਰਤੀਆਂ ਖਿੰਡੀਆਂ ਹੋਣ ਤਾਂ ਫਿਰ ਆਨੰਦ ਨਹੀਂ ਹੈ। ਇਸ ਲਈ ਆਓ ਬਾਹਰੋਂ ਬਿਰਤੀਆਂ ਨੂੰ ਮੋੜੋ, ਜਿੱਥੇ ਵੀ ਸੇਵਕ ਦੀ ਆਵਾਜ਼ ਪੁੱਜ ਰਹੀ ਹੈ ਹਜ਼ੂਰੀ ਵਿੱਚ ਵਸੋ, ਤਾਂ ਅੰਮ੍ਰਿਤ ਕੀਰਤਨ ਅੰਮ੍ਰਿਤ ਵਰਖਾ ਹੋਏਗੀ ਅੰਮ੍ਰਿਤ ਕੀਰਤਨ ਦੀ। ਇਸ ਲਈ ਆਓ ਸਾਰੇ

ਹੈ ਇਹ ਮੰਡੀ ਤੋਂ ਪਰੇ ਹੈ। ਮਨੀਕਰਨ ਜਾਈਏ ਤਾਂ ਰਸਤੇ ਵਿੱਚ ਆਉਂਦਾ ਨਗਰੋਟਾ। ਜਦੋਂ ਸਾਰੀ

ਸਰ ਦੀ ਸੰਗਤ ਹੱਥ ਜੋੜ ਕੇ ਮਹਾਂਪੁਰਖਾਂ ਕੋਲੋਂ ਪੁੱਛਣ ਲੱਗੀ ਮਹਾਰਾਜ, ਜਦੋਂ ਸਾਰੀ ਸੰਗਤ ਅਸੀਂ ਮਿਲ ਕੇ ਬੋਲਦੇ ਸੀ ਤਾਂ ਇੱਕ ਬੜੀ ਮਿੱਠੀ ਜਿਹੀ ਆਵਾਜ਼ ਆਉਂਦੀ ਸੀ, ਉਹ ਕੌਣ ਬੋਲਦਾ ਸੀ? ਤਾਂ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਪਿਆਰਿਓ ਜਦੋਂ ਸੰਗਤ ਮਿਲ ਕੇ ਬੋਲਦੀ ਹੈ ਨਾ, ਮੇਰਾ ਗੁਰੂ ਨਾਨਕ ਆਪ ਵੀ ਬਹਿ ਕੇ ਕੀਰਤਨ ਕਰਦਾ, ਆਪ ਵੀ ਬੋਲਦਾ। ਤਾਂ ਇਸ ਲਈ ਆਓ ਉਸ ਰਸ ਮਾਣਨ ਲਈ, ਉਹ ਆਵਾਜ਼ ਸੁਣਨ ਲਈ ਸਾਰੇ ਪਿਆਰ

ਜਿੰਦਨ ਵਾਣੀ ਕੱਢੀਏ ਹੱਡਾਂ ਕੋ ਕੜਕਾਏ ਖਿੰਥੁਲ ਮਿੱਠਾ ਅਗਲੀਆਂ ਜਿੰਦਨ ਕਾਈ ਨੇਕ

देखा जाती जग मां कोई तेरा, देखा जाती जग मां कोई तेरा।

समझ अचेत चेत मन मेरे, समझ अचेत चेत मन मेरे, कथे संतन।

ਜਾਣੀ ਜੀ ਉਤਲਾ ਵਿਵਹਾਰ ਗਏ ਜੱਕੋ ਤੂੰ ਜਾਣੋ ਜੀ ਉਤਲਾ ਵਿਵਹਾਰ ਗਏ ਜੱਕੋ ਤੂੰ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖ ਸਮਾਨ ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ

हर से मन गाय ने हर जस रे मन गायन जो संगीत है तेरो असर बिचो जा।

ਕਾਲ ਬਿਆਲ ਜੋ ਪਰਿਓ ਡੋਲੇ ਮੁੱਖ ਪਸਾਰੇ ਨੀਤ ਅੱਜ ਕੱਲ ਸੰਤੋਏ ਗ੍ਰੰਥ ਹੈ।

مقام تا پر جانیے جا رہے نچلو دنیا کیسے مقامے

ਆਮ ਗੁਣ ਬਾਹਰ ਇੱਕ ਗੁਣ ਨਾਇ ਅੰਮ੍ਰਿਤ ਛਾ ਵਿਕੇ ਵਿਕ ਖਾਏ।

अमृत छा बिके बिके खाए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਗੁਰਮੁਖ ਪਿਆਰਿਆਂ ਨੇ, ਭਾਈ ਸਾਹਿਬ ਭਾਈ ਸੰਤ ਸਿੰਘ ਮਸੀਹ ਨੇ ਆਪ ਜੀ ਦੇ ਸਨਮੁਖ ਜੋ ਉਸ ਸਮੇਂ 5 ਤਰੀਕ ਦੀ ਰਾਤ ਨੂੰ ਸਰਕਾਰ ਨੇ ਜਾਲਮਿਆਨਾ ਬਹੁਤ ਭਾਰੀ ਹਮਲਾ ਕੀਤਾ, ਉਸ ਦੇ ਦੌਰਾਨ ਆਸ਼ੇ ਤੋਂ ਆਪ ਜੀ ਨੂੰ ਜਾਣੂ ਕਰਾਉਣ ਵਾਸਤੇ ਕਿਹਾ ਹੈ, ਕਿਉਂਕਿ ਉਸ ਤਰੀਕ 5 ਤਰੀਕ ਦੇ 7:30 ਵਜੇ ਤਕਰੀਬਨ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਗਿਆ ਸੀ। ਅਕਾਲ ਤਖ਼ਤ ਸਾਹਿਬ ਤੇ ਮਹਾਂਪੁਰਸ਼ ਖਾਲਸਾ ਭਿੰਡਰਾਂ ਵਾਲੇ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਮੈਂ ਦਰਸ਼ਨ ਵੀ ਕੀਤੇ ਤੇ ਕੁਝ ਬਚਨ ਬਲਾਸ ਵੀ ਕੀਤੇ ਸਨ। ਉਸ ਵੇਲੇ ਟਾਈਮ ਤਕਰੀਬਨ 7:30 ਦਾ ਸੀ ਤਾਂ ਗੋਲੀ ਉਸ ਵੇਲੇ ਬਹੁਤ ਜ਼ਿਆਦਾ ਚੱਲ ਰਹੀ ਸੀ, ਤਾਂ ਮੈਂ ਉਨ੍ਹਾਂ ਨੂੰ ਮਿਲ ਕੇ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਰਹਿ ਰਾਸ ਦੇ ਪਾਠ ਦੀ ਡਿਊਟੀ ਸੀ ਉਹ ਗੁਰਮਤ ਪਿਆਰੇ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਹੋਣਾ ਦੀ ਸੀ। ਗੋਲੀ ਜ਼ਿਆਦਾ ਚੱਲਣੀ ਕਰਕੇ ਉਹ ਗੁਰਮੁਖ ਪਿਆਰੇ ਸਮੇਂ ਸਿਰ ਪੁੱਜ ਨਹੀਂ ਸਨ ਸਕੇ। ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਥੱਲੇ ਉਤਰਿਆ ਜਦ ਉਸ ਵੇਲੇ ਬਹੁਤ ਜ਼ਿਆਦਾ ਗੋਲੀ ਚੱਲ ਰਹੀ ਸੀ, ਤਾਂ ਸਿੰਘ ਬੈਠੇ ਹੋਏ ਸਨ ਥੱਲੇ ਜਾਣ ਲਓ ਮੋਰਚੇ ਦੇ ਵਿਚ। ਉਸ ਮੋਰਚੇ ਦੇ ਵਿਚ ਹੀ ਮੈਂ ਸਿੰਘਾਂ ਦੇ ਪਾਸ ਕੁਝ ਸਮਾਂ ਬੈਠਾ ਤੇ ਕੁਝ ਸਿੰਘਾਂ ਨੂੰ ਮੈਂ ਇਹ ਕਿਹਾ, ਭਾਈ ਗੁਰਮੁਖੋ ਧਿਆਨ ਰੱਖਿਓ, ਗਿਆਨੀ ਮੋਹਨ ਸਿੰਘ ਜੀ ਲੰਘਣਗੇ ਰਹਿ ਰਾਸ ਦਾ ਪਾਠ ਕਰਨ ਵਾਸਤੇ। ਤਾਂ ਧਿਆਨ ਰੱਖਿਆ ਉਨ੍ਹਾਂ ਨੇ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਰਹਿ ਰਾਸ ਦਾ ਪਾਠ ਸ਼ੁਰੂ ਹੋ ਚੁੱਕਾ ਸੀ। ਹਾਲਾਂ ਸ੍ਰੀ ਹਰਿਮੰਦਰ ਸਾਹਿਬ ਜੀ ਵਿਚ 5 ਮਿੰਟ ਰਹਿ ਰਾਸ ਦਾ ਪਾਠ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਅਕਾਲ ਤਖ਼ਤ ਸਾਹਿਬ ਜੀ ਤੇ 5 ਮਿੰਟ ਬਾਅਦਾ ਹੁੰਦਾ ਹੈ। ਇਸ ਗੱਲ ਨੂੰ ਮੈਂ ਵਿਚਾਰਿਆ ਕਿ ਬਾਬਾ ਮੋਹਨ ਸਿੰਘ ਜੀ ਹੁਣ ਜ਼ਿਆਦਾ ਗੋਲੀ ਚੱਲਣਾ ਕਰਕੇ ਪੁੱਜ ਨਹੀਂ ਸਕਣਗੇ। ਮੈਂ ਸ੍ਰੀ ਅਕਾਲ ਤਖ਼ਤ ਤੋਂ ਦੌੜਿਆ, ਚੱਲਦੀ ਹੋਈ ਗੋਲੀ ਦੇ ਵਿਚ ਦਰਸ਼ਨੀ ਡੇੜੀ ਪੁੱਜਾ। ਦਰਸ਼ਨੀ ਡੇੜੀ ਜਾ ਕੇ ਮੈਂ 2-1 ਮਿੰਟ ਠਹਿਰਿਆ, ਗੋਲੀ ਜ਼ਿਆਦਾ ਚੱਲਦੀ ਕਰਕੇ ਫਿਰ ਉਥੋਂ ਦੌੜ ਲਾਈ, ਚੱਲਦੀ ਹੋਈ ਗੋਲੀ ਵਿਚ ਸ੍ਰੀ ਹਰਿਮੰਦਰ ਸਾਹਿਬ ਪੁੱਜ ਗਿਆ। ਮੈਂ ਜਾ ਕੇ ਰਹਿ ਰਾਸ ਦਾ ਪਾਠ ਆਰੰਭ ਕਰ ਦਿੱਤਾ ਸੀ। ਉਸ ਦੇ ਸਮੇਂ ਹੀ ਇਸੇ ਤਰ੍ਹਾਂ ਗਿਆਨੀ ਮੋਹਨ ਸਿੰਘ ਜੀ ਵੀ ਅੰਦਰ ਆਣ ਪੁੱਜੇ, ਤਾਂ ਤਕਰੀਬਨ ਸਾਡੇ ਨਾਲ 22 ਸਿੰਘ ਹੋਰ ਸਨ, ਜਿਨ੍ਹਾਂ ਦੇ ਵਿਚੋਂ ਕੁਝ ਪ੍ਰੇਮੀ, ਕੁਝ ਦਰਬਾਰ ਸਾਹਿਬ ਜੀ ਦੇ ਮੁਲਾਜ਼ਮ, ਅਰਦਾਸੀਏ ਵੀ ਸ਼ਾਮਲ ਸਨ। ਤਾਂ ਅਸੀਂ ਜਦੋਂ ਰਹਿ ਰਾਸ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਤਾਂ ਉਸ ਵੇਲੇ ਅੰਧਾ ਧੁੰਦ ਗੋਲੀ ਚੱਲਣੀ ਸ਼ੁਰੂ ਹੋ ਚੁੱਕੀ ਸੀ। ਸਾਡੇ ਪਾਸੋਂ ਮਹਾਰਾਜ ਦੀ ਸਵਾਰੀ ਲੈ ਕੇ ਫਿਰ ਬਾਹਰ ਨਹੀਂ ਜਾਇਆ ਗਿਆ, ਮਹਾਰਾਜ ਦੀ ਸਵਾਰੀ ਸੁਖ ਆਸਣ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਹੀ ਲੈ ਗਏ, ਤਾਂ ਉੱਤੇ ਹੀ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਂ। ਜਿਸ ਵੇਲੇ 10 ਰਾਤ ਦੇ ਵੱਜੇ ਹਨ ਉਸ ਵੇਲੇ ਪਹਿਲਾਂ ਟੈਂਕ ਅੰਦਰ ਆਏ ਹਨ, ਟੈਂਕ ਆਉਂਦਿਆਂ ਸਾਰ ਹੀ ਬਾਹਰੋਂ ਫਾਇਰ ਤੋਪ ਦਾ ਤਾਂ ਪਹਿਲਾਂ ਹੀ ਆ ਰਿਹਾ ਸੀ, ਇਨ੍ਹਾਂ ਦੇ ਗੋਲਿਆਂ ਨਾਲ ਸ਼ਹਿਰ ਨੂੰ ਅੱਗ ਲੱਗ ਗਈ। ਅੱਗ ਲੱਗਣਾ ਕਰਕੇ ਬਹੁਤ ਦੂਰ ਤੱਕ ਸ਼ਹਿਰ ਸੜਦਾ ਜਾ ਰਿਹਾ ਸੀ, ਤਾਂ ਬਖਤਰਬੰਦ ਗੱਡੀ ਬਾਹਰ ਆਣ ਕੇ ਸਰੋਵਰ ਦੇ ਕਿਨਾਰੇ ਤੇ ਖਲੋਤੀ ਹੋਈ ਫੁੱਲ ਲਾਈਟਾਂ ਜਗਾਈਆਂ ਹੋਈਆਂ ਸਨ। ਸ੍ਰੀ ਦਰਬਾਰ ਸਾਹਿਬ ਜੀ ਦੇ ਚੁਗਿਰ ਦੇ ਚਾਨਣੀ ਚਾਨਣ ਦਿਖ ਰਿਹਾ ਸੀ ਉਸ ਵੇਲੇ। ਅਸੀਂ ਉਸ ਵੇਲੇ ਪ੍ਰਤੀਤ ਇਹ ਕੀਤਾ, ਹਰਿਮੰਦਰ ਸਾਹਿਬ ਜੀ ਦੀ ਵਿਚਾਲੜੀ ਛੱਤ ਵਿਚ ਸਾਂ ਅਸੀਂ, ਤਾਂ ਬਾਰੀਆਂ ਥਾਣੀ ਤੱਕ ਰਹੇ ਸਾਂ, ਲੜਾਈ ਹੁੰਦੀ ਹੋਈ। ਅਸਾਂ ਵਿਚਾਰਿਆ ਕਿ ਅੱਗ ਲੱਗਣਾ ਕਰਕੇ ਇਹ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਤੇ ਪਾਣੀ ਸਰੋਵਰ ਵਿਚੋਂ ਲੈ ਰਹੀ ਹੈ ਤੇ ਇਸਨੇ ਅੱਗੇ ਜਾ ਕੇ ਸ਼ਹਿਰ ਵਿਚ ਅੱਗ ਬੁਝਾਉਣੀ ਹੈ। ਥੋੜਾ ਹੀ ਸਮਾਂ ਹੋਇਆ ਤੇ ਇਹ ਪਰਿਕਰਮਾ ਵਿਚ ਉਤਰ ਆਈ, ਤਾਂ ਫਿਰ ਇਸਨੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਤਾਂ ਸਾਨੂੰ ਪ੍ਰਤੀਤ ਹੋ ਗਿਆ ਕਿ ਤਾਂ ਟੈਂਕ ਆ ਚੁੱਕੇ ਹਨ, ਫਿਰ 1, 2, 3, 4 ਇਉਂ ਗਿਣਤੀ ਦੇ ਵਿਚ ਟੈਂਕ ਆਉਂਦੇ ਗਏ ਦੋਵਾਂ ਬੰਨਿਆਂ ਤੋਂ, ਘੰਟੇ ਘਰ ਤੋਂ ਲੈ ਕੇ ਬ੍ਰਹਮ ਬੂਟੇ ਤੱਕ ਆਉਂਦਿਆਂ ਇਨ੍ਹਾਂ ਸਾਰਿਆਂ ਕਮਰਿਆਂ ਨੂੰ ਅੱਗ ਲਾ ਦਿੱਤੀ ਗਈ ਸੀ।
ਟੈਂਕ ਦੇ ਨਾਲ ਅਸੀਂ ਆਪ ਆਪਣੀਆਂ ਅੱਖਾਂ ਨਾਲ ਹਰਿਮੰਦਰ ਸਾਹਿਬ ਜੀ ਦੀ ਉਤਲੀ ਛੱਤ ਵਿਚੋਂ ਸਿੰਘਾਂ ਨੂੰ ਬਲਦੀ ਹੋਈ ਅੱਗ ਵਿਚੋਂ ਨਿਕਲ ਕੇ ਤੇ ਸਰੋਵਰ ਵਿਚੋਂ ਪਾਣੀ ਖੜ ਖੜ ਕੇ ਪਾਉਂਦਿਆਂ ਹੋਇਆਂ ਵੇਖਿਆ। ਛੋਟੇ ਛੋਟੇ ਬੱਚੇ ਚਲਾਉਂਦੇ ਹੋਏ ਪ੍ਰਕਰਮਾਂ ਵਿਚ ਜਨਾਨੀਆਂ ਰੋਂਦੀਆਂ ਹੋਈਆਂ ਦੀ ਵੀ ਆਵਾਜ਼ ਸਰਵਣ ਸੁਣਾਈ ਦਿੰਦੀ ਸੀ। ਪਰ ਬਹੁਤ ਭਾਰਾ ਘੂਰ ਦਾ ਉਸ ਵੇਲੇ ਯੁੱਧ ਜਿਹੜਾ ਸੀ ਉਹ ਪ੍ਰਾਰੰਭ ਹੋ ਗਿਆ। ਘੰਟਾ ਘਰ ਤੇ ਆਟਾ ਮੰਡੀ ਵਾਲੀ ਜਿਹੜੀ ਦਰਸ਼ਨੀ ਡੇੜੀ ਸੀ 10 ਵਜੇ ਤੱਕ ਤਕਰੀਬਨ ਇਨ੍ਹਾਂ ਅਤੇ ਸਰਾਂ ਵਾਲੇ ਸਾਰੇ ਇਲਾਕੇ ਤੇ ਮਿਲਟਰੀ ਦਾ ਕਬਜ਼ਾ ਹੋ ਚੁੱਕਾ ਸੀ। 10 ਵਜੇ ਤੋਂ ਲੈ ਕੇ ਅਗਲੇ ਬੰਨੇ ਸਿੰਘ ਲੜਨ ਵਾਲੇ ਜੋ ਮੇਰੀ ਮੱਤ ਦੇ ਅਨੁਸਾਰ ਤਕਰੀਬਨ 40 ਜਾਂ 50 ਸਿੰਘ ਹੋਣਗੇ, ਬਾਕੀਆਂ ਦਾ ਸਾਰਿਆਂ ਦਾ ਲਿੰਕ ਟੁੱਟ ਚੁੱਕਾ ਸੀ। ਉਹ ਇੰਨੀ ਬਹਾਦਰੀ ਦੇ ਨਾਲ ਕੱਲਾ ਕੱਲਾ ਸਿੰਘ ਲੜਿਆ ਹੈ ਜਿੰਨਾ ਚਿਰ ਜਾਂ ਤਾਂ ਉਹ ਸ਼ਹੀਦ ਨਹੀਂ ਹੋ ਗਿਆ ਤੇ ਜਾਂ ਉਸਦੇ ਪਾਸੋਂ ਮਨੀਸ਼ਨ ਨਹੀਂ ਮੁੱਕ ਗਿਆ। ਸਿੰਘ ਇੰਨਾ ਚਿਰ ਜਿੰਨਾ ਚਿਰ 10 ਵਜੇ ਰਾਤ ਦੇ ਤੋਂ ਲੈ ਕੇ 4:30 ਵਜੇ ਤੱਕ ਅਸੀਂ ਹਰਿਮੰਦਰ ਸਾਹਿਬ ਦੇ ਉੱਤੇ ਰਹੇ ਹਾਂ। 4:30 ਵਜੇ ਮਹਾਰਾਜ ਦੀ ਸਵਾਰੀ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਥੱਲੇ ਉਤਰ ਆਏ, ਆਣ ਕੇ ਪ੍ਰਕਾਸ਼ ਕੀਤਾ, ਹੁਕਮਨਾਮਾ ਹੋਇਆ, ਆਸਾ ਦੀ ਵਾਰ ਦਾ ਕੀਰਤਨ ਪ੍ਰਾਰੰਭ ਹੋ ਗਿਆ। ਆਸਾ ਦੀ ਵਾਰ ਦਾ ਕੀਰਤਨ ਕਰਨ ਵਾਲੇ ਰਾਗੀ ਸਿੰਘ ਵੀ ਉਸ ਦਿਨ ਦਰਬਾਰ ਸਾਹਿਬ ਜੀ ਦੇ ਨਹੀਂ ਸਨ ਕਿਉਂਕਿ ਡਿਊਟੀ ਕਰਕੇ ਚਲੇ ਗਏ। ਭਾਈ ਅਮਰੀਕ ਸਿੰਘ ਹੋਣੀ ਜੋ ਸਾਰੇ ਹੀ ਰਾਗੀ ਜੱਥਾ ਬਾਹਰ ਦਰਸ਼ਨੀ ਡੇੜੀ ਤੋਂ ਸ਼ਹੀਦ ਹੋ ਗਿਆ ਸੀ, ਤਾਂ ਅੰਦਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜਥੇ ਦੇ ਸਿੰਘ ਸਨ ਜਿਨ੍ਹਾਂ ਨੇ ਉਸ ਦਿਨ ਆਸਾ ਦੀ ਵਾਰ ਲਾਈ ਹੈ। ਉਨ੍ਹਾਂ ਸਿੰਘਾਂ ਦੇ ਵਿਚੋਂ ਹੀ ਭਾਈ ਅਵਤਾਰ ਸਿੰਘ ਜੀ ਜੋ ਪਾਰੋਵਾਲ ਨਗਰ ਦੇ ਰਹਿਣ ਵਾਲਾ ਸੀ ਇਹ ਅੰਦਰੇ ਹਰਿਮੰਦਰ ਸਾਹਿਬ ਦੇ ਸ਼ਹੀਦ ਹੋਇਆ ਹੈ। ਇਸ ਨੂੰ ਦਰਵਾਜ਼ਾ ਪਾਰ ਕੇ ਆਣ ਕੇ ਗੋਲੀ ਵੱਜੀ, 4 ਦੱਖਣ ਦੀ ਬਾਈ ਦੇ ਦਰਵਾਜ਼ੇ ਵੱਲੋਂ ਗੋਲੀਆਂ ਦਰਵਾਜ਼ੇ ਵਿਚ ਦੀ ਹੇਠਲੇ ਦੇ ਲੰਘਦੀਆਂ ਹੋਈਆਂ, 1 ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੋਲੀ ਲੱਗੀ, ਜਿਹੜੀ ਗੋਲੀ ਅਜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿਚ ਮੌਜੂਦ ਹੈ। ਭਾਵ ਉਹ ਬੀੜ ਜਿਹੜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਪ੍ਰਾਤਨ ਬੀੜ ਦਾ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਕਾਸ਼ ਹੋਇਆ ਹੋਇਆ ਸੀ। ਇਹ ਰਾਤ ਸਾਰੀ ਲੰਘ ਗਈ, ਅਗਲਾ ਦਿਨ ਵੀ ਸਾਰਾ ਲੰਘ ਗਿਆ। ਕਰੀਬਨ ਇਨ੍ਹਾਂ 4 ਵਜੇ ਦੇ ਟਾਈਮ ਤੋਂ ਥੋੜਾ ਸਮਾਂ ਪਹਿਲਾਂ ਜਿਹੜਾ ਬਹੁਤ ਜ਼ਹਿਰੀਲਾ ਗੈਸ ਸੀ ਉਹ ਸੁੱਟ ਕੇ ਉਹਦੀ ਮਦਦ ਨਾਲ ਸ੍ਰੀ ਅਕਾਲ ਤਖ਼ਤ ਤੇ ਕਬਜ਼ਾ ਕੀਤਾ, ਕਿਉਂਕਿ ਹੋ ਸਕਦਾ ਜੇ ਗੈਸ ਨਾ ਉਸ ਵੇਲੇ ਵਰਤਦੇ ਤੇ ਅਜੇ ਵੀ ਸਿੰਘ ਇਨ੍ਹਾਂ ਨੂੰ ਕਬਜ਼ਾ ਇਹ ਵੀ ਸਾਰਾ ਦਿਨ ਤੇ ਰਾਤ ਨਿਗਾ ਦਿੰਦੇ ਨਾ ਦਿੰਦੇ। ਭਾਵ ਇੰਨਾ ਜ਼ਬਰਦਸਤ ਉਨ੍ਹਾਂ ਨੇ ਜਾਨਾ ਹੂਲ ਕੇ ਇਨ੍ਹਾਂ ਦਾ ਮੁਕਾਬਲਾ ਕੀਤਾ ਹੈ। ਤਾਂ ਇਹ ਸਮਾਂ ਲੰਘ ਗਿਆ, 4 ਵਜੇ ਦਾ ਟਾਈਮ ਹੋਇਆ, 4 ਵਜੇ ਦੇ ਲਗਭਗ ਇਨ੍ਹਾਂ ਨੇ ਸਾਰੇ ਅਸਥਾਨਾਂ ਉੱਤੇ ਕਬਜ਼ਾ ਕਰ ਲਿਆ ਸੀ। 4:30 ਵਜੇ ਨੂੰ ਬਰਾੜ ਜਿਹੜਾ ਇੱਥੋਂ ਦੀ ਕਮਾਂਡ ਕਰ ਰਿਹਾ ਸੀ ਦੱਖਣ ਦੀ ਬਾਈ ਵਾਲੀ ਦਰਸ਼ਨੀ ਡੇੜੀ ਉੱਤੇ ਸਪੀਕਰ ਲਾ ਕੇ ਬੋਲਿਆ ਕਿ ਜਿਹੜਾ ਕੋਈ ਕਿਤੇ ਬਚਿਆ ਹੋਇਆ ਮਨੁੱਖ ਉਹੀ ਬਚਿਆ ਰਹਿ ਗਿਆ ਜਾਂ ਬੱਚਾ ਜਾਂ ਬੀਬੀ ਜਿਹੜਾ ਇਨ੍ਹਾਂ ਦੀ ਨਿਗਾਹ ਦੇ ਸਾਹਮਣੇ ਨਹੀਂ ਆਇਆ ਉਸ ਵੇਲੇ, ਨਾ ਇਨ੍ਹਾਂ ਬੱਚਾ ਨਾ ਕੋਈ ਬਜ਼ੁਰਗ ਨਾ ਕੋਈ ਬੀਬੀ, ਕੋਈ ਉਸ ਵੇਲੇ ਬੰਦਾ ਛੱਡਿਆ ਹੀ ਨਹੀਂ ਜਿਹੜਾ ਇਨ੍ਹਾਂ ਨੂੰ ਦਿਸ ਪਿਆ ਹੈ, ਕੋਈ ਬੱਚਿਆ ਜਿਹੜਾ ਕਿਤੇ ਲੁਕ ਛਿਪਕੇ ਬੈਠਾ ਰਿਹਾ ਇਨ੍ਹਾਂ ਨੂੰ ਦਿਖਾਈ ਆਇਆ ਹੀ ਨਹੀਂ ਹੈ। ਉਸ ਵੇਲੇ ਜਦੋਂ ਬੋਲਿਆ ਬਰਾੜ, ਸਾਡੇ ਨਾਲ 22 ਸਿੰਘ ਸਨ, ਇਹ ਸਾਰੇ ਹੀ ਹੱਥ ਖੜੇ ਕਰਕੇ ਦਰਬਾਰ ਸਾਹਿਬ ਜੀ ਤੋਂ ਬਾਹਰ ਨਿਕਲੇ। ਨਿਕਲਣ ਦੇ ਸਮੇਂ ਇਨ੍ਹਾਂ ਸਿੰਘਾਂ ਨੂੰ ਅਸੀਂ ਸੁਨੇਹਾ ਦਿੱਤਾ ਦੋਵਾਂ ਨੇ, ਮੈਂ ਤਾਂ ਗਿਆਨੀ ਮੋਹਨ ਸਿੰਘ ਜੀ ਨੇ, ਭਾਈ ਤੁਸੀਂ ਉਸ ਅਫਸਰ ਨੂੰ ਕਹਿ ਦੇਣਾ ਹਰਿਮੰਦਰ ਸਾਹਿਬ ਵਿਚ 2 ਸਿੰਘ ਸਾਹਿਬ ਬੈਠੇ ਹੋਏ ਹਨ, ਜੇ ਤੁਹਾਨੂੰ ਉਨ੍ਹਾਂ ਬਾਰੇ ਵੀ ਲੋੜ ਹੋਵੇ ਤਾਂ ਆਪਣੇ ਬੰਦੇ ਭੇਜ ਕੇ ਤੁਸੀਂ ਮੰਗਾ ਸਕਦੇ ਹੋ। ਜਦੋਂ ਜਾ ਕੇ ਬਰਾੜ ਨੂੰ ਸਿੰਘਾਂ ਨੇ ਇਹ ਗੱਲ ਕਹੀ ਪਰ ਉਹ ਮੰਨਣ ਵਾਸਤੇ ਗੱਲ ਨੂੰ ਤਿਆਰ ਨਾ ਹੋਇਆ। ਉਸ ਨੇ 3 ਵਾਰਾਂ ਫੇਰ ਸਪੀਕਰ ਵਿਚ ਇਹ ਗੱਲ ਕਹੀ ਕਿ ਸਿੰਘ ਸਾਹਿਬ ਹੱਥ ਖੜੇ ਕਰਕੇ ਬਾਹਰ ਨਿਕਲ ਆਉਣ। ਅਸੀਂ ਵਿਚਾਰ ਦੋਵਾਂ ਨੇ ਇਹ ਬਣਾ ਲਈ ਸੀ ਕਿ ਜੇ ਹੱਥ ਖੜੇ ਕਰਕੇ ਸਾਨੂੰ ਜਾਂਦਿਆਂ ਹੋਇਆਂ ਨੂੰ ਗੋਲੀ ਮਾਰ ਦਿੱਤੀ
ਤਾਂ ਫਿਰ ਸਾਡੇ ਪੱਲੇ ਕੀ ਹੈ? ਇਸ ਕਰਕੇ ਜੇ ਹਰਿਮੰਦਰ ਸਾਹਿਬ ਵਿਚ ਸਾਨੂੰ ਸ਼ਹੀਦ ਕਰ ਦੇਣਗੇ ਤਾਂ ਅਸੀਂ ਕਿਸੇ ਲੇਖੇ ਵਿਚ ਲੱਗ ਜਾਂਗੇ, ਅਸੀਂ ਹੱਥ ਖੜੇ ਕਰਕੇ ਨਹੀਂ ਜਾਣਾ, ਤਾਂ ਅਸੀਂ ਹੱਥ ਖੜੇ ਕਰਕੇ ਬਾਹਰ ਨਹੀਂ ਨਿਕਲੇ। ਤਕਰੀਬਨ 4:30 ਤੋਂ ਲੈ ਕੇ 7:30 ਵਜੇ ਤੱਕ ਅਸੀਂ ਸ੍ਰੀ ਹਰਿਮੰਦਰ ਸਾਹਿਬ ਵਿਚ ਬੈਠੇ ਰਹੇ ਹਾਂ। 7:30 ਵਜੇ ਇਨ੍ਹਾਂ ਨੇ 2 ਆਦਮੀ ਮਿਲਟਰੀ ਦੇ, 1 ਦਰਬਾਰ ਸਾਹਿਬ ਦਾ ਸੇਵਾਦਾਰ ਭੇਜਿਆ ਸਾਨੂੰ ਸੱਦਣ ਵਾਸਤੇ। ਜਿਸ ਵੇਲੇ ਉਸ ਦੇ ਨਾਲ ਅਸੀਂ ਬਾਹਰ ਨਿਕਲੇ ਹਾਂ, ਉਸ ਵੇਲੇ ਤੱਕ ਅਜੇ ਉਹ ਸਿੰਘ ਜਿੰਦਾ ਸੀ। ਸਾਡੇ ਆਉਣ ਤੋਂ ਬਾਅਦ ਉਸ ਨੇ ਚੜ੍ਹਾਈ ਕੀਤੀ ਹੈ। ਪਾਣੀ ਪਿਆਲ ਕੇ ਅਸੀਂ ਉਸ ਨੂੰ ਤੁਰੇ ਹਾਂ। ਉਸ ਨੇ ਕਿਹਾ ਕਿ ਕੋਈ ਮੇਰੇ ਵਾਸਤੇ ਚਾਰਾ? ਅਸੀਂ ਆਖਿਆ ਤੁਰਨ ਸਮੇਂ ਕਿ ਜੇ ਅਸੀਂ ਜੀਂਦੇ ਰਹੇ ਤਾਂ ਤੇਰੇ ਵਾਸਤੇ ਅਸੀਂ ਜ਼ਰੂਰ ਯਤਨ ਕਰਾਂਗੇ। ਅਸੀਂ ਜਦੋਂ ਬਾਹਰ ਨਿਕਲੇ ਹਰਿਮੰਦਰ ਸਾਹਿਬ ਤੋਂ ਤਾਂ ਬਰਾੜ ਨੇ ਉਸ ਵੇਲੇ ਸਪੀਕਰ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਕਿ ਕੋਈ ਇਨ੍ਹਾਂ ਤੇ ਗੋਲੀ ਨਹੀਂ ਚਲਾਏਗਾ, ਕੋਈ ਇਨ੍ਹਾਂ ਨੂੰ ਗੋਲੀ ਨਹੀਂ ਮਾਰਨੀ ਕਰੇਗਾ। ਅਸੀਂ ਸੁਤੇ ਸਿੱਧ ਤੁਰ ਕੇ ਬਾਹਰ ਆਏ। ਜਦੋਂ ਦਰਸ਼ਨੀ ਡੇੜੀ ਤੋਂ ਬਾਹਰ ਨਿਕਲੇ ਤਾਂ ਅਕਾਲ ਤਖ਼ਤ ਦੀ ਇਮਾਰਤ ਢਹਿ ਢਹਿ ਕੇ ਇਹ ਸਾਰੇ ਚੌਂਕ ਦੇ ਵਿਚ ਖਿਲਰੀ ਹੋਈ ਸੀ। ਇੱਥੇ ਲੋਥਾਂ ਹੀ ਲੋਥਾਂ ਸਨ, ਕੋਈ ਮੂਧਾ ਕੋਈ ਸਿੱਧਾ ਸਿੰਘ ਪਿਆ ਹੋਇਆ ਸੀ ਇਨ੍ਹਾਂ ਦੇ ਕੋਲ ਦੀ ਹੁੰਦੇ ਹੋਏ। ਅਸੀਂ ਜਦੋਂ ਇੱਥੇ ਕੋਲ ਆਏ ਬਰਾੜ ਦੇ ਨੇ ਆਉਂਦਿਆਂ ਸਾਰ ਸਾਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਤਾਂ ਕਿਹਾ ਮੈਂ ਵੀ ਸਿੱਖ ਹਾਂ, ਤਾਂ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ? ਅਸੀਂ ਆਖਿਆ ਬਈ ਸਾਨੂੰ ਬਾਹਰ ਕੱਢ ਦਿਓ, ਲੰਮਾ ਸਮਾਂ ਹੋ ਗਿਆ, ਪਿਸ਼ਾਬ ਕਰਨ ਵਾਸਤੇ ਕੋਈ ਜਗ੍ਹਾ ਨਹੀਂ, ਪਿਸ਼ਾਬ ਨਹੀਂ ਅਸੀਂ ਕਰ ਸਕੇ, ਪਾਣੀ ਪੀਣ ਨੂੰ ਨਹੀਂ ਮਿਲਿਆ ਸਾਨੂੰ, ਬਹੁਤ ਜ਼ਿਆਦੀ ਤੰਗੀ ਹੈ, 2 ਸਿੰਘ ਸਾਹਿਬ ਸਾਡੇ ਬਾਹਰ ਹੋਰ ਹਨ, ਅਸੀਂ ਉਨ੍ਹਾਂ ਨੂੰ ਭੇਜ ਦਿੰਦੇ ਹਾਂ। ਪਰ ਉਹ ਨਹੀਂ ਮੰਨਿਆ, ਉਸ ਵੇਲੇ ਕਹਿਣ ਲੱਗਾ ਤੁਸੀਂ ਬਾਹਰ ਨਹੀਂ ਜਾ ਸਕਦੇ। ਅਸੀਂ ਆਖਿਆ ਸਾਨੂੰ ਫਿਰ ਪਿਸ਼ਾਬ ਕਰ ਲੈਣ ਦਿੱਤਾ ਜਾਏ। ਪਿਸ਼ਾਬ ਕਰਕੇ ਹੱਥ ਮੂੰਹ ਧੋਤਾ, ਤਕਰੀਬਨ ਉਸ ਵੇਲੇ 8 ਦਾ ਟਾਈਮ ਹੋ ਗਿਆ ਹੋਵੇਗਾ। ਉਸ ਵੇਲੇ ਤੱਕ ਇਨ੍ਹਾਂ ਨੂੰ ਸੰਤਾਂ ਦੇ ਬਾਰੇ ਕੋਈ ਪਤਾ ਨਹੀਂ ਸੀ। ਜਦੋਂ ਅਸੀਂ ਮੁੜੇ ਉਦੋਂ ਸਾਨੂੰ ਕਿਹਾ ਵੀ ਸਾਨੂੰ ਸੰਤਾਂ ਬਾਰੇ ਦੱਸੋ ਕਿੱਥੇ ਹਨ। ਅਸੀਂ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੇ, ਮਾਰਦੇ ਨਹੀਂ, ਅਸੀਂ ਉਨ੍ਹਾਂ ਨੂੰ ਕਿਹਾ ਕਿ ਭਾਈ ਅਸੀਂ ਤਾਂ ਅੰਦਰ ਸੀ, ਸਾਨੂੰ ਸੰਤਾਂ ਬਾਰੇ ਕੋਈ ਪਤਾ ਨਹੀਂ, ਤੁਹਾਨੂੰ ਪਤਾ ਹੋਵੇਗਾ, ਤੁਸੀਂ ਮਾਰ ਦਿੱਤੇ ਜਾਂ ਛੱਡ ਦਿੱਤੇ ਹਨ। ਫਿਰ ਸਾਨੂੰ ਕਹਿਣ ਲੱਗੇ, ਹਰਿਮੰਦਰ ਸਾਹਿਬ ਜੀ ਦੇ ਉੱਤੇ ਮਸ਼ੀਨ ਗੰਨਾਂ ਫਿੱਟ ਕੀਤੀਆਂ ਹੋਈਆਂ ਸਨ। ਅਸੀਂ ਉਨ੍ਹਾਂ ਨੂੰ ਆਖਿਆ ਕਿ ਉਨ੍ਹਾਂ ਦਾ ਸਿੰਘ ਇੱਕ ਵੀ ਲੜਨ ਵਾਲਾ ਸ੍ਰੀ ਹਰਿਮੰਦਰ ਸਾਹਿਬ ਵਿਚ ਨਹੀਂ ਆਇਆ ਤੇ ਨਾ ਇੱਕ ਵੀ ਗੋਲੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਚੋਂ ਬਾਹਰ ਚੱਲੀ ਹੈ। ਉਹ ਕਹਿਣ ਲੱਗੇ, ਅਸੀਂ ਮੰਨਣ ਵਾਸਤੇ ਤਿਆਰ ਨਹੀਂ, ਸਾਡੇ ਬਹੁਤ ਬੰਦੇ ਮਾਰੇ ਗਏ ਹਨ, ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਹੁਤ ਗੋਲੀ ਆਉਂਦੀ ਰਹੀ ਹੈ, ਅਸਾਂ ਤਲਾਸੀ ਲੈਣੀ ਹੈ। ਅਸੀਂ ਕਿਹਾ ਤੁਸੀਂ ਭਾਈ ਤਲਾਸੀ ਲੈ ਲਓ। 4-5 ਆਦਮੀ ਸਾਡੇ ਨਾਲ ਤਲਾਸੀ ਲੈਣ ਵਾਸਤੇ ਤੋਰੇ, ਜਿਨ੍ਹਾਂ ਦੇ ਵਿਚ ਇੱਕ ਸਿੱਖ ਸੀ, ਕੋਈ ਅਫਸਰ ਤੇ 2-4 ਦੂਸਰੇ ਸਨ। ਜਦੋਂ ਅਸੀਂ ਅੱਗੇ ਲੱਗ ਕੇ ਤੁਰੇ ਤਾਂ ਸਾਨੂੰ ਉਹ ਸਿੱਖ ਕਹਿਣ ਲੱਗਾ, ਪਤਾ ਨਹੀਂ ਕਿਹੜੀ ਮਤ ਦਾ ਬੰਦਾ ਸੀ, ਉਹ ਕਿਹਾ ਕਿ ਤੁਸੀਂ ਅੱਗੇ ਲੱਗੋ, ਅਸੀਂ ਤੁਹਾਡੇ ਮਗਰ ਲੱਗਾਂਗੇ, ਅਸੀਂ ਆਪਣੇ ਜਵਾਨ ਮਰਵਾਉਣੇ ਨਹੀਂ, ਜੇ ਅੱਗਿਓਂ ਗੋਲੀ ਆਈ ਤਾਂ ਅਸੀਂ ਪਹਿਲਾਂ ਤੁਹਾਨੂੰ ਗੋਲੀ ਮਾਰਨੀ ਹੈ। ਅਸੀਂ ਆਖਿਆ ਜੀ ਸਦਕੇ ਸਾਨੂੰ ਗੋਲੀ ਮਾਰਿਓ, ਤੁਸੀਂ ਅੱਗੇ ਕੋਈ ਗੋਲੀ ਚਲਾਉਣ ਵਾਲਾ ਹੈ ਹੀ ਨਹੀਂ। ਜਾ ਕੇ ਤਲਾਸੀ ਲਈ, ਕੱਲਾ ਕੱਲਾ ਚੁੱਕ ਕੇ ਗਲੀਚਾ ਉਨ੍ਹਾਂ ਨੇ ਵੇਖਿਆ ਹੈ, ਕੋਈ ਵੀ ਕਿਤਿਓਂ ਗੋਲੀ ਚੱਲਣ ਦਾ ਉਨ੍ਹਾਂ ਨੂੰ ਸਬੂਤ ਨਹੀਂ ਮਿਲਿਆ। ਮੈਂ ਉਸ ਅਫਸਰ ਨੂੰ ਕਿਹਾ, ਤੂੰ ਮਿਲਟਰੀ ਦਾ ਅਫਸਰ ਹੈ ਤੇ ਤੂੰ ਬਾਈ ਕਹਿੰਦਾ ਸੀ ਮਸ਼ੀਨ ਗੰਨਾਂ ਫਿੱਟ, ਜਿੱਥੇ ਇੱਕ ਮਸ਼ੀਨ ਗੰਨ ਵੀ ਚੱਲਦੀ ਹੋਵੇ ਤੇ ਖੋਖਿਆਂ ਦਾ ਢੇਰ ਲੱਗਾ ਹੋਣਾ ਸੀ, ਤਾਂ ਇੱਥੇ ਇੱਕ ਵੀ ਤੈਨੂੰ ਖੋਖਾ ਨਹੀਂ ਮਿਲਿਆ, ਤਾਂ ਦੱਸ ਇੱਥੋਂ ਗੋਲੀ ਚੱਲੀ ਕੋਈ? ਫਿਰ ਉਸ ਨੂੰ ਜਵਾਬ ਕੋਈ ਨਹੀਂ ਆਇਆ, ਕਹਿਣ ਲੱਗਾ ਨਹੀਂ ਗੋਲੀ ਚੱਲੀ ਕੋਈ ਵੀ ਇੱਥੋਂ। ਤਾਂ ਫਿਰ ਉਹ ਸਿੰਘ ਕੋਲ ਆਏ, ਤਾਂ ਜਦੋਂ ਅਸੀਂ ਉਸ ਸਿੰਘ ਦੇ ਪਾਸ ਆਏ ਤਾਂ ਸਿੰਘ ਇੰਨੇ ਚਿਰ ਨੂੰ ਸ਼ਹੀਦ ਹੋ ਚੁੱਕਾ ਸੀ। ਤਾਂ ਉਸ ਦਾ ਸਰੀਰ ਬਾਹਰ ਕੱਢਣ ਵਾਸਤੇ ਤਿਆਰੀ ਕੀਤੀ ਤਾਂ ਇੱਕ ਚਾਦਰ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚੋਂ ਦਿੱਤੀ, ਜਿਸ ਦੇ ਵਿੱਚ ਪਾ ਕੇ ਉਸ ਗੁਰਮੁਖ ਪਿਆਰੇ ਦਾ ਸਰੀਰ ਜਿੱਥੇ ਬਾਕੀ ਸ਼ਹੀਦ ਸਿੰਘ ਸਨ ਉੱਥੇ ਲਿਆਣ ਕੇ ਰੱਖ ਦਿੱਤਾ। ਇਹ ਸਮਾਂ ਸਾਰਾ ਬਤੀਤ ਹੋ ਗਿਆ, ਇਹ ਰਾਤ ਲੰਘ ਗਈ, ਸ਼ਹੀਦ ਜਿਹੜੀ ਸੀ 7 ਤਰੀਕ ਨੂੰ 7:30 ਵਜੇ ਸਾਨੂੰ ਬਾਹਰ ਕੱਢਿਆ। ਫੇਰ ਤਾਂ 7 ਵਜੇ ਬਾਹਰ ਕੱਢਦਿਆਂ ਸਾਰ ਹੀ ਸਾਨੂੰ ਦੱਸਿਆ ਕਿ ਸੰਤਾਂ ਦਾ ਸਰੀਰ, ਸ਼ਵੇਕ ਸਿੰਘ ਦਾ ਸਰੀਰ ਤੇ ਭਾਈ ਮਰੀਕ ਸਿੰਘ ਦਾ ਸਰੀਰ ਸਾਨੂੰ ਮਿਲ ਗਿਆ ਹੈ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਸੰਤਾਂ ਦਾ ਸਰੀਰ ਤੁਹਾਨੂੰ ਕਿੱਥੋਂ ਮਿਲਿਆ ਹੈ?
ਤਾਂ ਉਸ ਵੇਲੇ ਉਨ੍ਹਾਂ ਨੇ ਉਸ ਅਫਸਰ ਨੇ ਕਿਹਾ ਸਿੱਖ ਜਿਹੜਾ ਸੀ ਕਿ ਇਹ ਜਿਹੜੇ ਵੱਡੇ ਨਿਸ਼ਾਨ ਸਾਹਿਬ ਹਨ ਦੋਵੇਂ ਇਨ੍ਹਾਂ ਦੇ ਵਿੱਚੋਂ ਸਾਨੂੰ ਸੰਤਾਂ ਦਾ ਸਰੀਰ ਮਿਲਿਆ ਹੈ ਅਤੇ ਸੁਬੇਗ ਸਿੰਘ ਜੀ ਤੇ ਅਮਰੀਕ ਸਿੰਘ ਦਾ ਸਰੀਰ ਜਿਹੜਾ ਇਨ੍ਹਾਂ ਨਿਸ਼ਾਨ ਸਾਹਿਬਾਂ ਦੇ ਪਿਛਲੇ ਬੰਨਿਓਂ ਮਿਲਿਆ ਹੈ ਤਾਂ ਇਨ੍ਹਾਂ ਨੇ ਜਿਹੜੀ ਖਬਰ ਦਿੱਤੀ ਹੈ ਉਹ ਮੁੜ ਕੇ ਦਿੱਤੀ ਕਿ ਸੰਤਾਂ ਦਾ ਸਰੀਰ ਤਹਿਖਾਨੇ ਵਿੱਚੋਂ ਮਿਲਿਆ ਹੈ ਸਾਨੂੰ ਸਰੀਰ ਨਹੀਂ ਵਿਖਾਲਿਆ ਸੰਤਾਂ ਦਾ ਤਾਂ ਹੋਰ ਕਿਸੇ ਬੰਦੇ ਨੂੰ ਨਹੀਂ ਵਿਖਾਲਿਆ ਸਾਢੇ 7 ਵਜੇ ਅਸੀਂ ਘਰ ਚਲੇ ਗਏ ਆਪਣੇ ਮਿਲਟਰੀ ਦੇ ਰਾਹੀਂ ਤਾਂ ਇਨ੍ਹਾਂ ਸਿੰਘ ਸਾਹਿਬ ਵੱਡਿਆਂ ਨੂੰ ਲਿਆਂਦਾ ਗਿਆ ਇਹ ਜਦੋਂ ਆਏ ਹਨ ਇਨ੍ਹਾਂ ਨੂੰ ਵੀ ਉਨ੍ਹਾਂ ਨੇ ਦੱਸਿਆ ਇਨ੍ਹਾਂ ਨੇ ਕਿਹਾ ਕਿ ਸਾਨੂੰ ਸੰਤਾਂ ਦਾ ਸਰੀਰ ਵਿਖਾਲ ਦਿਓ ਉਨ੍ਹਾਂ ਨੇ ਸਰੀਰ ਸੰਤਾਂ ਦਾ ਇਨ੍ਹਾਂ ਨੂੰ ਵੀ ਨਹੀਂ ਵਿਖਾਲਿਆ ਇਸ ਕਰਕੇ ਇਹਦੇ ਵਿਚ ਭੇਦ ਹੈ ਜੇ ਅਸਲੀਅਤ ਵਿਚ ਸੰਤ ਅਸਲੀਅਤ ਵਿਚ ਸੰਤਾਂ ਦਾ ਸਰੀਰ ਉਨ੍ਹਾਂ ਨੂੰ ਮਿਲ ਜਾਂਦਾ ਸਹੀ ਹੁੰਦਾ ਕਿ ਸੰਤਾਂ ਦਾ ਸਰੀਰ ਹੈ ਤਾਂ ਉਹ ਜ਼ਰੂਰ ਸਾਡੇ ਪਾਸੋਂ ਤਸੱਲੀ ਕਰਾਉਂਦੇ ਜਾਂ ਹੋਰ ਮੁਖੀਆਂ ਪਾਸੋਂ ਸਿੰਘ ਸਾਹਿਬ ਦੇ ਕਹਿਣ ਤੇ ਵੀ ਇਨ੍ਹਾਂ ਨੂੰ ਸਰੀਰ ਨਹੀਂ ਵਿਖਾਲਿਆ ਗਿਆ 3 ਵਾਰਾਂ ਇਨ੍ਹਾਂ ਨੇ ਕਿਹਾ ਤਾਂ ਇਹ ਹਗੋਂ ਉੱਤਰ ਦਿੱਤਾ ਕਿ ਜੇ ਉਸ ਬੰਨੇ ਗਏ ਜਿੱਥੇ ਸਰੀਰ ਰੱਖਿਆ ਤੁਹਾਨੂੰ ਗੋਲੀ ਮਾਰ ਦਿੱਤੀ ਜਾਏਗੀ ਉਹ ਗੋਲੀ ਮਾਰ ਦੇਣਗੇ ਭਾਵ ਨਹੀਂ ਵਿਖਾਲਿਆ ਗਿਆ ਇਸ ਕਰਕੇ ਜੇ ਸੰਤਾਂ ਦਾ ਸਰੀਰ ਉਨ੍ਹਾਂ ਪਾਸ ਹੁੰਦਾ ਜਦੋਂ ਸ਼ਸਤਰ ਰੱਖ ਕੇ ਵਿਖਾਲੇ ਹਥਿਆਰ ਵਿਖਾਲੇ ਉਨ੍ਹਾਂ ਦੇ ਪਾਸ ਰੱਖ ਕੇ ਸਰੀਰ ਵਿਖਾਲਣਾ ਸੀ ਉਨ੍ਹਾਂ ਜਾਂ ਆਮ ਕੋਈ ਮਨੁੱਖ ਮਾਰਿਆ ਜਾਏ ਜਿਹੜਾ ਕੋਈ ਮਾੜੀ ਮੋਟੀ ਗੱਲ ਕਰਨ ਵਾਲਾ ਤੇ ਉਹਦੇ ਥਾਂ ਥਾਂ ਤੇ ਅਖਬਾਰਾਂ ਚ ਜਿਗਰ ਫੋਟੋਆਂ ਲਾ ਦਿੱਤੀਆਂ ਜਾਂਦੀਆਂ ਹਨ ਜਿਹਦੇ ਉੱਤੇ ਅਰਬਾਂ ਰੁਪਈਆ ਸਰਕਾਰ ਨੇ ਖਰਚ ਕੀਤਾ ਹੈ ਤਾਂ ਇੰਨੇ ਮਨੁੱਖ ਉਹਦੇ ਮਾਰੇ ਗਏ ਹਜ਼ਾਰਾਂ ਦੀ ਗਿਣਤੀ ਵਿਚ ਉਨ੍ਹਾਂ ਤੇ 100 ਦੱਸਿਆ ਹੈ 100 ਨਹੀਂ ਹਜ਼ਾਰਾਂ ਦੀ ਗਿਣਤੀ ਵਿਚ ਮਿਲਟਰੀ ਦੇ ਬੰਦੇ ਵੀ ਮਰੇ ਹਨ ਤਾਂ ਉਸ ਮਨੁੱਖ ਦੇ ਸਰੀਰ ਨੂੰ ਇਨ੍ਹਾਂ ਨੇ ਛੁਪਾਉਣਾ ਨਹੀਂ ਸੀ ਸਿੱਖ ਕੌਮ ਨੂੰ ਜਲੀਲ ਕਰਨ ਵਾਸਤੇ ਰੋਜ਼ ਟੈਲੀਵਿਜ਼ਨ ਤੋਂ ਥਾਂ ਥਾਂ ਤੋਂ ਹੋ ਸਕਦਾ ਸੀ ਉਨ੍ਹਾਂ ਦੇ ਸਰੀਰ ਨੂੰ ਕੋਈ ਐਸੀ ਦਵਾਈ ਲਾ ਕੇ ਇਹ ਦਿੱਲੀ ਲੈ ਜਾਂਦੇ ਸਰੀਰ ਕਈ ਚਿਰ ਤੱਕ ਰੱਖਦੇ ਉਨ੍ਹਾਂ ਦਾ ਵਾਸਤ ਵਿਚ ਇਨ੍ਹਾਂ ਨੂੰ ਉਨ੍ਹਾਂ ਦਾ ਸਰੀਰ ਮਿਲਿਆ ਨਹੀਂ ਹੈ ਤੇ ਨਾ ਉਹ ਸ਼ਹੀਦ ਹੋਏ ਤਾਂ ਇਹ ਸਮਾਂ ਲੰਘ ਗਿਆ ਇੱਕ ਹੋਰ ਗੱਲ ਅਨੋਖੀ ਸੁਣਨ ਵਾਲੀ ਹੈ 2 ਮਿੰਟ ਵਾਸਤੇ ਖਲੋ ਜੋ ਗੱਲ ਇੱਕ ਸੁਣਨ ਵਾਲੀ ਉਹ ਸੁਣ ਲਓ ਹੋਰ 7 ਤਰੀਕ ਨੂੰ ਜੇ ਸਵੇਰੇ ਘਰ ਅਸੀਂ ਆ ਚੁੱਕੇ ਸੀ ਵੱਡੇ ਸਿੰਘ ਸਾਹਿਬ ਜੀ ਉੱਥੇ ਮੌਜੂਦ ਸਨ ਮਿਲਟਰੀ ਵਾਲਿਆਂ ਦੇ ਪਾਸ 4 ਸਿੰਘ ਜੱਸਾ ਸਿੰਘ ਰਾਮਗੜੀਆਂ ਦਾ ਜਿਹੜਾ ਬੁੰਗਾ ਹੈ ਇਸ ਦੇ ਥੱਲੇ ਭੂਰਾ ਹੈ ਇਹ 7 ਤਰੀਕ ਤੱਕ ਅਜੇ ਸਿੰਘ ਉੱਥੇ ਲੜ ਰਹੇ ਸਨ ਜਿਨ੍ਹਾਂ ਨੇ ਲੜਨ ਦੇ ਸਮੇਂ 3 ਆਦਮੀ ਮਿਲਟਰੀ ਦੇ ਉਸ ਭੂਰੇ ਵਿਚ ਗਏ ਸਨ ਜਿਨ੍ਹਾਂ ਵਿਚ ਇਕ ਡਾਕਟਰ ਕੈਪਟਨ ਸੀ ਤੇ 2 ਮਿਲਟਰੀ ਦੇ ਹੋਰ ਆਦਮੀ ਸਨ ਇਹਦੇ ਵਿਚ 4 ਸਿੰਘ ਸਨ ਉਹ 4ੇ ਸਿੰਘ ਉਨ੍ਹਾਂ 3 ਮਿਲਟਰੀ ਵਾਲਿਆਂ ਨੂੰ ਖਿੱਚ ਕੇ ਥੱਲੇ ਲੈ ਗਏ ਜਦੋਂ ਥੱਲੇ ਲੈ ਗਏ ਤਾਂ ਉਨ੍ਹਾਂ ਨੇ ਮਾਰ ਦਿੱਤੇ ਗੱਲ ਸੁਣ ਲਓ ਤਾਂ ਮਾਰ ਦਿੱਤੇ ਇਨ੍ਹਾਂ ਮਿਲਟਰੀ ਵਾਲਿਆਂ ਦਾ ਵਿਚਾਰ ਇਹ ਸੀ ਕਿ ਹੋਵੇ ਨਾ ਤੇ ਜਿਹੜਾ ਡਾਕਟਰ ਅਫਸਰ ਆ ਉਹ ਬੱਜ ਹੈ ਤੇ ਹਥਿਆਰ ਸੁੱਟ ਕੇ ਬਾਹਰ ਨਿਕਲ ਆਉਣ ਸਿੰਘ ਉਨ੍ਹਾਂ ਨਾਲ ਗੱਲਬਾਤ ਕੀਤੀ ਉਨ੍ਹਾਂ ਸਿੰਘਾਂ ਨੇ ਕਿਹਾ ਕੋਈ ਕੋਈ ਮੁਖੀ ਆਦਮੀ ਸਾਡਾ ਲਿਆਓ ਜਿਹੜਾ ਸਾਡੇ ਨਾਲ ਆਣ ਕੇ ਗੱਲਬਾਤ ਕਰੇ ਤਾਂ ਅਸੀਂ ਹਥਿਆਰ ਸੁੱਟ ਕੇ ਬਾਹਰ ਨਿਕਲਾਂਗੇ ਉਸ ਤਰ੍ਹਾਂ ਅਸੀਂ ਨਹੀਂ ਨਿਕਲ ਸਕਦੇ ਭਾਵ ਮੇਰਾ ਨਾਂ ਲਿਆ ਮੈਨੂੰ ਘਰੋਂ ਜਾ ਕੇ ਮਿਲਟਰੀ ਲੈ ਕੇ ਆਈ ਮੈਂ ਜਿਸ ਵੇਲੇ ਉਨ੍ਹਾਂ ਦੇ ਕੋਲ ਆਇਆ ਸਿੰਘ ਸਾਹਿਬ ਵੀ ਬੈਠੇ ਹੋਏ ਸਨ ਉੱਥੇ ਹੀ ਅਸਾਂ ਵਿਚਾਰ ਕਰਕੇ ਸਾਨੂੰ ਮੈਨੂੰ ਉਨ੍ਹਾਂ ਨੇ ਕਿਹਾ ਤੁਸੀਂ ਉਨ੍ਹਾਂ ਨੂੰ ਆਵਾਜ਼ ਮਾਰ ਕੇ ਭੂਰੇ ਦੇ ਵਿੱਚੋਂ ਹਥਿਆਰ ਸਟਵਾ ਕੇ ਬਾਹਰ ਕੱਢ ਲਓ ਤੁਰੇ ਜਾਂਦਿਆਂ ਹੋਇਆ 2 ਸਿੱਖ ਅਫਸਰ ਸਨ ਛੋਟੇ ਵੱਡਾ ਅਫਸਰ ਜਿਹੜਾ ਬਗਰੇੜੀਆ ਸੀ ਉਹ ਹਿੰਦੂ ਸੀ ਮੈਂ ਉਨ੍ਹਾਂ ਨਾਲ ਵਿਚਾਰ ਕੀਤੇ ਵੀ ਜੇ ਮੈਂ ਉਨ੍ਹਾਂ ਨੂੰ ਹਥਿਆਰ ਸਟਵਾ ਕੇ ਬਾਹਰ ਕੱਢ ਲਵਾਂ ਤਾਂ ਤੁਸੀਂ ਗੋਲੀ ਤਰ੍ਹਾਂ ਮਾਰੋਗੇ ਉਹ ਕਹਿਣ ਲੱਗੇ ਸਾਡੇ ਵਸ ਤੋਂ ਇਹ ਗੱਲ ਬਾਹਰੀ ਹੈ ਤੁਹਾਨੂੰ ਇਸ ਆਦਮੀ ਨਾਲ ਗੱਲਬਾਤ ਕਰਨੀ ਪਵੇਗੀ ਮੈਂ ਬਗਰੇੜੀਆ ਨਾਲ ਗੱਲ ਕੀਤੀ ਉਹ ਮੈਨੂੰ ਕਹਿਣ ਲੱਗਾ ਕਿ ਇਨ੍ਹਾਂ ਨੂੰ ਇੱਥੇ ਨਹੀਂ ਮਾਰਿਆ ਜਾਏਗਾ
میں آخیا اتے نہ مارو گے اتے جا کے گولی مار دیو گے یہ پاپ تو میرے سر لگے گا کیونکہ میں انہوں نے نیہتھے کر کے مروایا تا جڑے سنگھ انہوں نے بچے ہیں وہ سہج پروار مینوں نہیں چھڈن گے کہ انہوں نے سارے سنگھ جڑے نیہتھے کرا کے مروائے ہیں تسی یہ نہ کرو انہوں نے گولی نہ مارو قانونی کاروائی انہوں نے کی جائے پھر اس نے کیا کہ سارے تین آدمی وچ گئے سن سانو پتا لے دیو جے انہاں وچوں جڑا افسر ڈاکٹر وہ جیندہ ہووے اسی انہاں نوں معاف کر دیاں گے گولی نہیں ماراں گے پھر میں اس سپیکر دے وچ آواز پہلا ماری تھی بھائی سنگھو چاچ پھیرے گھیرا پی چکا ہے سنگھ اپنے شہید ہو چکے ہن تے تسی گھیرے وچ ہو تسی دسو کی کرنا چاہندے ہو انہاں نے کیا کہ جو تسی حکم دیو وہ اسی کرن واسطے تیار ہاں یہ لفظ انہاں کیا دوسری وراں جدوں ڈاکٹر دے بارے میں پوچھا کہ تین آرمی دے بندے تواڈے پاس آئے سن بھائی انہاں جو کوئی جیندہ ہے انہاں نے اتر سنگھ ایک نے دتا دور پورے وچ سی کہ ساڈے پاس کوئی جیندہ بندہ نہیں مل سکدا تاں اس ویلے وہ رنج ہو گیا آدمی جیڑا سی بلریڑیاں وہ کہن لگا بابا جی تسی جاؤ اسی انہاں نوں آپ ہی کڈاں گے وہ بھی سارا دن لڑے اگلی رات لڑے اگلا دن لڑے جدوں گیانی جیل سنگھ آؤں آیا اس ویلے تک وہ سنگھ لڑتے اور گل سن والی چھوٹی جی یہ میں فتح بلادنی ہنے وہ سنگھ جڑے سن لڑتے رہے جدوں گیانی جیل سنگھ آیا ہے گیانی جیل سنگھ دے آؤں تک لڑتے گیانی نو انہاں نے گولی ماری ہے پر نہیں جے سنگھاں نو پتا انہاں نو لگ جاندا کہ دشٹ آیا ہے تے ہو سکدا سی انہاں تے مرنا ہی مرنا شہید ہونا ہی سی وہ اینو مار دیندے پر وہ تھلے پورے وچ سن انہاں نو کوئی پتا ایہدے آن دا نہیں سی اس ویلے ایک کرنل ملٹری دا جو کمانڈو دا افسر سی انہوں میں اپنے اکھاں نال ویکھیا اودے کول گن سی جس گن دے اتے بیٹری فٹ کیتی ہوئی سی نہرے دے وچ چانن کر کے گولی چلاون واسطے او تھلے اتریا انہاں ایل ایم جی دا برسٹ مار کے تے آ اودا تھاں اڑا دتا سی انہوں یہ ہسپتال لے گئے پتا نہیں بچیا کہ نہیں بچیا اس تو بعد اس بنگے اتنے دو توپاں دا فائر کرنا شروع کیتا پر کرما والے بننے بہت ایڈے دے وڈے سراخ پی چکے سن پھر بھی انہاں سنگھاں نوں کچھ نہیں ہویا پھر دو آدمی اسی دربار صاحب کھلوتے ہوئے ویندے سی جنہاں نوں گرنیڈ سٹن تے لایا ہویا سی وہ لگاتار رفلان دے نال گرنیڈ سٹی جاندے سن اودے وچ پھر ملٹری والیاں سانوں دسیا ہے کہ انہاں گرنیڈاں نال وی اثر نہیں ہویا وہ تسی پورا کدے سما آیا تے ویکھ لیو اودی کھیت دی جیڑی چھت ہے وہ جتھوں پانی ترتی وچوں پھٹدا اوتھے آئی وہ چھت اتنا ڈونگا پورا ہے تا اس کر کے انہاں دا بچا رہا تا پھر انہاں نے انہاں سنگھاں نے پھر پانی اس سپیکراں دا کر کے اودے اُتے لاؤندا سن لو دو منٹ گل ایک صرف منٹ دی گل رہ گئی ہے سنگھ پھر انہاں نے دسیا کہ لال مرچاں دیاں پوٹلیاں بن کے انہاں مرچاں نوں اگ لا کے تے نال مرچاں تے دھوئے والے بمب سٹ دے رہے جنہاں دے نال انہاں سنگھاں دیاں اکھاں تے اثر ہویا ہے پھر ایک سنگھ سیدھا تاں نکلیا وہ اتھے شہید ہویا ہے تین کدے پانی دی پہاڑ وچ لبدے ہوئے پانی انہاں بگوڑیاں سامنے آ گئے تے اس طرح وہ دس تریق دے لگ بھگ جا کے چار سنگھ شہید ہوئے سن انتیاں ہور وی بیانت دسن والیاں گلاں ہن پر انہیں بینتیاں پروان کر لینیاں تاں جو اے میں اکھی ڈٹھا حال جو انہاں نے اتیاچار کیتا ہے اودے بارے میں آپ جی نوں نہیں دسیا کی کیتا ہے وہ آپ جی سہجے سہجے جانکاری تو پاپ جانو ہو جو گے واہگرو جی کا خالصہ

ਹੇ ਮੇਰੇ ਮਾਲਕ, ਸਭ ਤੇਰੇ ਕੋਲੋਂ ਮੰਗ ਰਹੇ ਤੇ ਮੰਗਿਆ ਉੱਥੋਂ ਹੀ ਜਾਂਦਾ ਜਿੱਥੋਂ ਦਾਤ ਮਿਲਦੀ ਹੋਵੇ, ਜਿੱਥੋਂ ਮੰਗ ਪੂਰੀ ਹੋ ਜਾਏ। ਇਸ ਲਈ ਸਭ ਤੇਰੇ ਕੋਲੋਂ ਮੰਗ ਰਹੇ ਨੇ। ਪਰ ਗੱਲ ਕਮਾਲ ਦੀ ਹੈ, ਮੰਗਲਵਾਰੇ ਬਹੁਤਾਤ ਵਿੱਚ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਪਰ ਦੇਣ ਵਾਲਾ ਇੱਕੋ ਹੀ। ਤੇ ਹਰ ਮੰਗਤੇ ਦੀ ਮੰਗ ਵੱਖਰੀ ਹੈ, ਇਹ ਨਹੀਂ ਕੋਈ ਕੋਈ ਮੰਗਦਾ ਹੋਵੇ। ਜਿੰਨੇ ਮੰਗਣ ਵਾਲੇ ਓਨੀਆਂ ਹੀ ਉਹਨਾਂ ਦੀਆਂ ਮੰਗਾਂ। ਪਰ ਹੇ ਪ੍ਰਮਾਤਮਾ, ਤੂੰ ਦੇਣ ਵਾਲਾ ਇੱਕ ਹੈ, ਕੁਰਬਾਨ ਹਾਂ ਤੇਥੋਂ ਜੋ ਤੂੰ ਸਭ ਦੀਆਂ ਮੰਗਾਂ ਕਬੂਲ ਕਰ ਰਿਹਾ। ਹੁਣ ਗੱਲ ਮੰਗਣ ਦੀ ਚੱਲੀ ਹੈ ਤੇ ਸਾਹਿਬ ਕਹਿੰਦੇ ਨੇ, ਆ ਹੁਣ ਵਿਚਾਰ ਇਸ ਗੱਲ ਦੀ ਵੀ ਕਰ ਲਈ ਹੈ, ਪਰਮਾਤਮਾ ਦੇਣ ਤੋਂ ਇਨਕਾਰ ਤੇ ਨਹੀਂ ਕਰਦਾ, ਪਰ ਅਸੀਂ ਮੰਗਣਾ ਕਿਵੇਂ ਹੈ ਤੇ ਮੰਗਣਾ ਕੀ ਹੈ।

ਘਰ ਵਿੱਚ ਹੋਣਾ ਬੜਾ ਜ਼ਰੂਰੀ ਹੈ। ਧਨ ਬਹੁਤਾ ਹੋਵੇ, ਹਰ ਖੁਸ਼ੀ ਘਰ ਵਿੱਚ ਹੋਵੇ, ਤੇ ਜੇ ਘਰ ਪੁੱਤਰ ਨਹੀਂ ਸੰਤਾਨ ਨਹੀਂ ਤੇ ਤਾਂ ਵੀ ਦੁੱਖ ਹੈ, ਉਹ ਵੀ ਬਰਦਾਸ਼ਤ ਨਹੀਂ ਹੁੰਦਾ। ਇਸ ਤਰ੍ਹਾਂ ਹੈ ਪ੍ਰਮਾਤਮਾ, ਹਰ ਕੋਈ ਤੇਰੇ ਕੋਲ ਮੰਗ ਰਿਹਾ। ਮਨ ਮੰਗੋ ਤਾਨ ਮੰਗੋ ਤਨ ਲਖਮੀ ਸੁਤ ਦੇ, ਕਿਸ ਲਈ ਮੰਗ ਰਹੀ? ਸਾਜਣੋ ਤੂੰ ਮੀਤ ਮੇਰੋ ਗਹਿ ਤੇਰੇ ਸਭ ਕੇ, ਤੂੰ ਮੇਰਾ ਸੱਜਣ ਨਹੀਂ, ਤੂੰ ਮੇਰਾ ਮਿੱਤਰ ਨਹੀਂ, ਉਸ ਮਿੱਤਰ ਹੋਣ ਦੇ ਨਾਤੇ ਮੈਂ ਇਹ ਮੰਗਾਂ ਤੇਰੇ ਕੋਲੋਂ ਮੰਗ ਰਹੀ ਹਾਂ। ਸਤਿਗੁਰ ਕਹਿੰਦੇ ਨੇ ਇਹ ਮੰਗ ਜਾਇਜ਼ ਹੋਊਗੀ, ਕਿਉਂਕਿ ਤੂੰ ਉਹਨੂੰ ਆਪਣਾ ਸੱਜਣ ਬਣਾ ਲਿਆ, ਆਪਣਾ ਮਿੱਤਰ ਬਣਾ ਲਿਆ। ਵਾਕਈ ਹੀ ਭਾਈ, ਜੇ ਉਹਨੂੰ ਆਪਣਾ ਬਣਾ ਕੇ ਮੰਗੇ ਤੇ ਹਰ ਦਾਦ ਝੋਲੀ

ਐਸੀ ਮੰਗ ਨਾ ਕਰੀਏ ਜੇ ਦੁਬਾਰਾ ਮੰਗਣੀ ਪੈ ਜਾਏ। ਕਹਿੰਦੇ ਨੇ ਮੰਗਣਾ ਵੀ ਹੈ ਤੇ ਇੱਕੋ ਵਾਰ ਮੰਗ ਲਓ, ਕਿਉਂਕਿ ਪਰਮਾਤਮਾ ਕੋਲੋਂ ਜੋ ਅਸੀਂ ਮੰਗਣਾ ਹੈ ਉਹ ਮਿਲ ਜਾਣਾ ਹੈ। ਤੇ ਮੰਗਣ ਲੱਗਿਆਂ ਇਸ ਗੱਲ ਨੂੰ ਸੋਚ ਲੈਣਾ ਚਾਹੀਦਾ ਕਿ ਮੈਂ ਮੰਗ ਕੀ ਦੇ। ਹੁਣ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਨੇ

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਹੇ ਪਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੈ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ ਹੋ ਜਾਏ। ਇਹ ਤਿੰਨ ਗੁਣ ਹੋਣੇ ਬੜੇ ਜ਼ਰੂਰੀ ਨੇ।

ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ, ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈਆਂ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾ ਮੰਗੀ ਜਾ, ਬਬੀਹੇ ਦੀ ਨਿਆਂ। ਦੂਸਰਾ ਮੰਗਤਾ ਢੀਠ ਹੋ ਜਾਏ, ਢੀਠ ਵੀ ਕੈਸਾ ਪਾਵੋ ਦਾਨ ਢੀਠ ਹੋਏ ਮੰਗੋ। ਮੰਗ ਰਿਹਾ ਮੰਗਤਾ, ਮਾਲਕ ਕਹਿ ਰਿਹਾ ਨਹੀਂ ਹੈ, ਚਲਾ ਜਾ। ਕਹਿੰਦਾ ਨਹੀਂ ਕੁਛ ਤੇ ਦੇ ਕੇ ਤੋਰ, ਕੁਛ ਤੇ ਮੇਰੀ ਝੋਲੀ ਪਾ, ਮੈਂ ਤੇਰੇ ਕੋਲ ਲੈ ਬਗੈਰ ਨਹੀਂ ਜਾਣਾ। ਇੰਨਾ ਢੀਠ ਬਣਦਾ ਕਈ ਵਾਰ ਮਾਲਕ ਕਿੰਨੀਆਂ ਗੱਲਾਂ ਕਰਦਾ, ਦੇਣ ਵਾਲਾ ਬਹੁਤ ਗੱਲਾਂ ਕਰਦਾ ਪਰ ਉਹ ਬਰਦਾਸ਼ਤ ਕਰੇ, ਹਰ ਗੱਲ ਨੂੰ ਸੁਣੇ, ਕਿਉਂਕਿ ਢੀਠ ਬਣਦਾ। ਜਦ ਤੱਕ ਢੀਠ ਨਹੀਂ ਬਣਦਾ ਤਦ ਤੱਕ ਦਾਤ ਨਹੀਂ ਮਿਲਣੀ। ਪਾਵੋ ਦਾਨ ਢੀਠ ਹੋਏ ਮਨ, ਢੀਠ ਬਣ ਕੇ ਮੰਗੀ ਜਾ ਮੰਗੀ ਜਾ ਮੰਗੀ ਜਾ। ਹੁਣ ਗੱਲ ਆ ਗਈ ਤੀਸਰੇ ਗੁਣ ਦੀ। ਤੀਸਰਾ ਗੁਣ ਹੈ ਜੀ ਮੰਗਤਾ ਡਰ ਨਾ ਛੱਡੇ। ਕਿਵੇਂ? ਤਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਦਰ ਫੜ ਕੇ ਬਹਿ ਜਾ ਤੇ ਦਰ ਨਾ ਛੱਡੇ। ਹੇ ਮਾਲਕ ਮੰਗ ਰਹੇ, ਢੀਠ ਬਣ ਗਏ, ਦਰ ਨਹੀਂ ਛੱਡਣਾ, ਦਾਤ ਲੈ ਕੇ ਜਾਣ। ਪਰ ਹੁੰਦਾ ਕੀ ਹੈ, ਅਸੀਂ ਸਿਰਫ ਮੰਗਣਾ ਤੇ ਜਾਣ ਲੈਂਦੇ ਹਾਂ, ਮੰਗਣਾ ਆਉਂਦਾ ਨਹੀਂ। ਮੰਗਣਾ ਕੀ ਹੈ ਇਹ ਵੀ ਪਤਾ ਨਹੀਂ, ਮੰਗਣਾ ਕਿਵੇਂ ਹੈ ਇਹ ਵੀ ਨਹੀਂ ਜਾਣਦੇ। ਤੇ ਜਿਹੜੇ ਮੰਗਤੇ ਦੇ ਗੁਣ ਨੇ ਉਹ ਤੇ ਸਾਡੇ ਅੰਦਰ ਹੈ ਹੀ ਕੋਈ ਨਹੀਂ। ਜੇ ਹੋਵੇ ਤੇ ਕਿਸੇ ਅੰਦਰ ਇੱਕ ਆ ਜਾਂਦਾ, ਲਓ ਜੀ ਮੰਗਣਾ, ਮੰਗੀ ਜਾਂਦਾ, ਕੁਝ ਸਮਾਂ ਮੰਗਿਆ ਨਹੀਂ ਮਲਿਆ ਚਲਾ ਗਿਆ। ਕਿਸੇ ਵਿੱਚ ਦੂਜਾ ਗੁਣ ਆ ਜਾਂਦਾ, ਢੀਠ ਬਣ ਕੇ ਬਹਿ ਜਾਂਦਾ, ਇਤਨਾ ਢੀਠ ਬਣ ਗਿਆ ਕਿ ਮੰਗੀ ਜਾ ਰਿਹਾ ਨਹੀਂ ਮਿਲਿਆ, ਉਹ ਵੀ ਚਲਾ ਗਿਆ। ਤੀਸਰਾ ਗੁਣ ਅਸੀਂ ਗ੍ਰਹਿਣ ਨਹੀਂ ਕਰਦੇ ਕਿ ਜਿਹੜਾ ਬੜਾ ਜ਼ਰੂਰੀ ਹੈ। ਤੀਸਰਾ ਗੁਣ ਹੈ ਮੰਗਤਾ ਦਰ ਨਾ ਛੱਡੇ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਮੰਗੀ ਜਾਂਦੇ ਹਾਂ, ਢੀਠ ਵੀ ਬਣ ਜਾਂਦੇ ਹਾਂ, ਜਦੋਂ ਦਾਤ ਲੈਣ ਦਾ ਸਮਾਂ ਆਉਂਦਾ ਉਦੋਂ ਅਸੀਂ ਦਰ ਛੱਡ ਕੇ ਚਲੇ ਜਾਂਦੇ, ਬਸ ਉਦੋਂ ਸਾਨੂੰ ਉਹ ਦਾਤ ਨਹੀਂ ਮਿਲਦੀ। ਤੁਹਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ, ਦਰ ਨਹੀਂ ਛੱਡ ਕੇ ਜਾਣਾ ਭਾਵੇਂ ਕੁਝ ਹੋ ਜਾਵੇ। ਸਾਹਿਬ ਕਹਿੰਦੇ ਨਾ ਆਖਰ ਵਿੱਚ

ਸ਼ਾਬਾਸ਼ ਬੇਟਾ ਸ਼ਾਬਾਸ਼। ਆਓ ਹੁਣ ਆਪਾਂ ਸਾਰੇ ਗੁਰੂ ਦਾ ਜਸ ਗਾਈਏ। ਪੰਜਾਬੀ ਗੁਰਮੁਖੀ ਸਾਡੇ ਗੁਰੂਆਂ ਦੀ ਜ਼ਬਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਮੁਖੀ ਦੇ ਵਿੱਚ ਦਰਜ ਹੈ। ਵਿਦਵਾਨ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਕਰੀਬਨ ਲਗਭਗ 60 ਜ਼ਬਾਨਾਂ ਦਰਜ ਹਨ, ਪਰ ਸਾਡੀ ਜ਼ਬਾਨ ਪੰਜਾਬੀ ਔਰ ਗੁਰਮੁਖੀ ਲਿਪੀ ਹੈ। ਸਾਨੂੰ ਇਹ ਸਿੱਖਣੀ ਚਾਹੀਦੀ ਹੈ। ਸੋ ਆਓ ਹੁਣ ਆਪਾਂ ਗੁਰੂ ਦਾ ਜਸ ਗਾਈਏ। ਸੁਰ, ਤਾਲ ਔਰ ਲੈਅ ਦਾ ਸਾਨੂੰ ਬਹੁਤ ਖਿਆਲ ਰੱਖਣਾ ਚਾਹੀਦਾ ਹੈ। ਸੁਰ, ਮੈਲੋਡੀ, ਪਿਚ ਆਫ ਵੋਇਸ, ਤਾਲ, ਰਿਦਮ ਐਂਡ ਲੈਅ ਇਸ ਦ ਸਪੀਡ ਐਟ ਵਿਚ ਯੂ ਆਰ ਸਿੰਗਿੰਗ। ਸਾਨੂੰ ਸਾਰਿਆਂ ਨੂੰ ਕੀਰਤਨ ਕਰਨਾ ਸਿੱਖਣਾ ਚਾਹੀਦਾ ਹੈ। ਗੁਰੂ ਸਾਹਿਬ ਵੀ ਕਹਿੰਦੇ ਹਨ, ਕਲਯੁਗ ਮੇਂ ਕੀਰਤਨ ਪ੍ਰਦਾਨਾ। ਕੀਰਤਨ ਦਾ ਪੂਰਾ ਲਾਹਾ ਲੈਣ ਲਈ ਸਾਨੂੰ ਸਿਮਰਨ ਬਿਰਤੀ ਦੇ ਵਿੱਚ ਸੁਣਨਾ ਔਰ ਕਰਨਾ ਚਾਹੀਦਾ ਹੈ। ਆਓ ਪਹਿਲਾਂ ਸਿਮਰਨ ਬਾਰੇ ਥੋੜੀ ਜੀ ਜਾਣਕਾਰੀ ਕਰੀਏ। ਸਿਮਰਨ ਜਾਂ ਸਤਨਾਮ ਦਾ ਹੁੰਦਾ ਹੈ ਜਾਂ ਵਾਹਿਗੁਰੂ ਨਾਮ ਦਾ ਹੁੰਦਾ ਹੈ। ਚਲੋ ਆਪਾਂ ਅਕਾਲ ਪੁਰਖ ਦੇ ਦੋਵੇਂ ਨਾਮ ਲਈਏ। ਜਦ ਸਾਹ ਅੰਦਰ ਨੂੰ ਲੈਂਦੇ ਹੋ ਤਾਂ ਮਨ ਦੇ ਵਿੱਚ ਸਤ ਦਾ ਜਾਪ ਕਰੋ, ਔਰ ਜਦ ਸਾਹ ਬਾਹਰ ਨੂੰ ਆਉਂਦਾ ਹੈ ਤਾਂ ਨਾਮ ਦਾ ਜਾਪ ਕਰੋ, ਔਰ ਜਦ ਸਾਹ ਬਾਹਰ ਨੂੰ ਨਿਕਲਦਾ ਹੈ ਤਾਂ ਜ਼ਬਾਨ ਦੇ ਨਾਲ ਵਾਹਿਗੁਰੂ ਕਹੋ। ਸੋ ਅੰਦਰ ਨੂੰ ਸਤ ਮਨ ਦੇ ਵਿੱਚ, ਜਦ ਸਾਹ ਬਾਹਰ ਨੂੰ ਆਉਂਦਾ ਹੈ ਨਾਮ, ਔਰ ਜ਼ਬਾਨ ਦੇ ਨਾਲ ਜਦ ਸਾਹ ਬਾਹਰ ਨੂੰ ਆਉਂਦਾ ਹੈ ਉਦੋਂ ਕਹੋ ਵਾਹਿਗੁਰੂ। ਨਾਮ ਸਿਮਰਨ ਇਸ ਦੁਨੀਆਂ ਦੇ ਵਿੱਚ ਸਾਡੀ ਕਲਿਆਣ ਹੈ, ਔਰ ਕੀਰਤਨ ਨੂੰ ਪ੍ਰਦਾਨਗੀ ਦਿੱਤੀ ਹੋਈ ਹੈ। ਸੋ ਇਸ ਢੰਗ ਦੇ ਨਾਲ ਅਸੀਂ ਗੁਰਬਾਣੀ ਪੜ੍ਹਨੀ ਔਰ ਸੁਣਨੀ ਹੈ। ਸਿਮਰਨ ਦੇ ਨਾਲ ਅਕਾਲ ਪੁਰਖ ਸਦਾ ਯਾਦ ਰਹਿੰਦਾ ਹੈ, ਔਰ ਸਰੀਰ ਦੇ ਵਿੱਚ ਨਾਮ ਦੀ ਸ਼ਕਤੀ ਵੱਧਦੀ ਹੈ। ਇਸ ਬਿਰਤੀ ਵਿੱਚ ਗੁਰੂ ਦਾ ਜਸ ਪੜੀਦਾ ਹੈ ਅਤੇ ਸੁਣੀਦਾ ਹੈ। ਵੀ ਹੈਵ ਜਸਟ ਹਰਡ ਐਂਡ ਸੰਗ ਦ ਪੈਂਤੀ। ਦਿਸ ਇਜ਼ ਦ ਗੁਰਮੁਖੀ ਸਕ੍ਰਿਪਟ, ਦ ਸਟਾਰਟ ਆਫ ਦ ਪੰਜਾਬੀ ਗੁਰਮੁਖੀ ਲੈਂਗੁਏਜ। ਦਿਸ ਇਜ਼ ਆਵਰ ਲੈਂਗੁਏਜ, ਆਵਰ ਗੁਰੂ ਜੀਸ ਲੈਂਗੁਏਜ ਐਂਡ ਦ ਲੈਂਗੁਏਜ ਆਫ ਆਵਰ ਬੈਕਗ੍ਰਾਊਂਡ। ਸੋ ਲੈਟ ਅਸ ਇੰਜੋਏ ਗੁਰਬਾਣੀ, ਲੈਟ ਅਸ ਇੰਜੋਏ ਸਿੰਗਿੰਗ ਦ ਪ੍ਰੇਸਿਸ ਆਫ ਵਾਹਿਗੁਰੂ। ਗੁਰਬਾਣੀ ਇਜ਼ ਫਨ। ਗੁਰੂ ਜੀ ਸੇਸ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਦੇਰ ਇਜ਼ ਇੰਜੋਇਮੈਂਟ ਐਂਡ ਦੇਰ ਇਜ਼ ਫਨ ਇਨ ਸਿੰਗਿੰਗ ਗੁਰਬਾਣੀ। ਨਾਮ ਸਿਮਰਨ ਐਂਡ ਗੁਰਬਾਣੀ ਇਜ਼ ਗੁਰੂ। ਨਾਮ ਸਿਮਰਨ ਐਂਡ ਗੁਰਬਾਣੀ ਇਜ਼ ਫਨ। ਨਾਮ ਸਿਮਰਨ ਐਂਡ ਗੁਰਬਾਣੀ ਇਜ਼ ਦ ਫੋਰਸ। ਮੇ ਦ ਫੋਰਸ।

ਕੋਈ ਜਨ ਹਰ ਸਿਉਂ ਦੇਵੈ ਜੋਰ। ਚਰਨ ਗਹੋਂ ਬਕੋਂ ਸਭ ਰਸਨਾ ਦੀਜੈ ਪ੍ਰਾਨ ਅਕੋਰ। ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ। ਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ। ਆਇਓ ਸਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ। ਅਭੈ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਕੋਈ ਜਨ ਹਰ ਸਿਉਂ ਦੇਵੈ ਜੋਰ। ਕੋਈ ਵੀ ਹਰੀ ਦਾ ਜਨ ਮੈਨੂੰ ਜੋੜ ਦੇਵੇ, ਜੋੜਨ ਵਾਲੇ ਨੂੰ ਦੇਵਾਂ ਕੀ। ਚਰਨ ਗਹੋਂ ਬਕੋਂ ਸਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਪਰ ਜਿਨ੍ਹਾਂ ਨੂੰ ਕਦਰ ਹੈ, ਜਿਹੜੇ ਜੁੜਨਾ ਚਾਹੁੰਦੇ ਹਨ, ਮਨ ਕਰਦਾ ਹੈ ਕਿ ਮੈਂ ਗੁਰੂ ਨਾਲ ਜੁੜ ਜਾਵਾਂ, ਬਾਣੀ ਨਾਲ ਲੱਗ ਜਾਵਾਂ, ਪਰ ਆਪਣੇ ਆਪ ਸਮਝ ਨਹੀਂ ਵੀ ਕਿਵੇਂ ਜੁੜਨਾ ਹੈ, ਕਿਵੇਂ ਸਾਹਿਬ ਨਾਲ ਆਪਣਾ ਮਨ ਲਾਉਣਾ ਹੈ। ਮਨ ਜ਼ਰੂਰ ਕਰਦਾ ਹੈ ਹਰ ਮਿਲਣੇ ਨੂੰ ਮਨ ਲੋਚਦਾ, ਮਨ ਬੜਾ ਲੋਚਦਾ ਹੈ ਕਿ ਮੈਂ ਮਿਲ ਜਾਵਾਂ ਜਿਸ ਨਾਲੋਂ ਵਿਛੜਿਆ ਹੋਇਆ, ਜਿਸ ਨਾਲੋਂ ਮੈਨੂੰ ਵਿਛੋੜਾ ਪੈ ਗਿਆ ਹੈ, ਤੇ ਜਿਸ ਨੂੰ ਇਹ ਪਿਆਰ ਹੈ ਨਾ, ਕੋਈ ਲਗਨ ਖਿੱਚ ਹੈ ਕਿ ਮੈਂ ਜੁੜਾਂ, ਉਹ ਭਾਲ ਵੀ ਕਰੇਗਾ ਤੇ ਜੋੜਨ ਵਾਲੇ ਨੂੰ ਐਸਾ ਮੁੱਲ ਵੀ ਦੇਵੇਗਾ ਵੀ ਮੇਰੇ ਪ੍ਰਾਣ ਅਰਪਣ ਹੈ, ਪ੍ਰਾਣ ਵੀ ਹਾਜ਼ਰ ਹੈ ਪਰ ਮੈਨੂੰ ਜੋੜ ਦੇ। ਤੇ ਜੇ ਪਿਆਰ ਨਾ ਹੋਵੇ ਨਾ ਤੇ ਪਰਪਕਾਰੀ ਹਰੀ ਦੇ ਜਨ ਸਾਨੂੰ ਜੋੜਦੇ ਹਨ, ਹੋਕਾ ਦਿੰਦੇ ਹਨ ਭਾਈ ਜੁੜ ਜਾਵੋ। ਕਿਸ ਨਾਲ? ਗੁਰੂ ਨਾਲ। ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਹੈ। ਪਰ ਜਿਨ੍ਹਾਂ ਦੇ ਭਾਗ ਨਹੀਂ ਚੰਗੇ ਉਹ ਜੁੜਦੇ ਵੀ ਨਹੀਂ। ਜੇ ਕੋਈ ਜੋੜਨ ਵਾਲਾ ਬਚਨ ਕਹੇ ਉਹ ਵੀ ਉਨ੍ਹਾਂ ਨੂੰ ਬੁਰਾ ਲੱਗਦਾ ਹੈ। ਸਦਾ ਕਰਨੀ ਮਹਾਂਪੁਰਖਾਂ ਨੇ ਆਪਣੀ ਕੁਟੀਆ ਚੋਂ ਆ ਕੇ ਸ਼ਹਿਰ ਵਿਚ ਆਉਣਾ ਪ੍ਰਸ਼ਾਦਾ ਮੰਗਣ ਵਾਸਤੇ, ਉਹ ਵੀ ਲੋੜ ਅਨੁਸਾਰ ਤਿੰਨਾਂ ਘਰਾਂ ਤੋਂ ਪ੍ਰਸ਼ਾਦਾ ਮੰਗਣਾ, ਜੇ ਮਿਲ ਗਿਆ ਛਕ ਲੈਣਾ, ਤੇ ਜੇ ਨਾ ਮਿਲੇ ਤਾਂ ਜਿਸ ਵਸਤਰ ਵਿਚ ਪ੍ਰਸ਼ਾਦਾ ਰੱਖ ਕੇ ਜਾਂਦੇ ਹਨ ਉਹਨੂੰ ਧੋ ਕੇ ਰੱਸੀ ਤੇ ਪਾ ਦੇਣਾ ਵੀ ਕੋਈ ਪੁੱਛੇ ਨਾ ਵੀ ਸ਼ਾਇਦ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ। ਵੀ ਇਹ ਨਿਸ਼ਾਨੀ ਹੈ ਜਿਸ ਪੌਣੇ ਵਿਚ ਪ੍ਰਸ਼ਾਦਾ ਲੈ ਕੇ ਆਉਂਦੇ ਹਨ ਮਹਾਂਪੁਰਖ, ਉਹ ਹਰ ਰੋਜ਼ ਧੋ ਕੇ ਰੱਸੀ ਤੇ ਸੁੱਕਣਾ ਪਾ ਦਿੰਦੇ ਹਨ, ਜੇ ਮਿਲ ਗਿਆ ਤਾਂ ਵੀ, ਜੇ ਨਾ ਮਿਲ ਗਿਆ ਤਾਂ ਵੀ। ਜਦੋਂ ਸਦਾ ਕਰਨੀ ਮਹਾਂਪੁਰਖਾਂ ਨੇ ਤੇ ਬਚਨ ਇਹ ਕਹਿਣਾ, ਕਰ ਭਲਾ ਕਰਵਾ ਭਲਾ, ਜੇ ਨਹੀਂ ਕੀਤਾ ਤੇ ਕਰਕੇ ਵੇਖ ਵੀ ਭਲਾ ਕਰੋ, ਕਰ ਭਲਾ ਕਰਵਾ ਭਲਾ, ਕਿਉਂਕਿ ਭਲਾ ਕਰਨਾ ਤੇ ਭਲਾ ਕਰਵਾਉਣਾ ਸਭ ਤੋਂ ਵੱਡੀ ਦਾਤ ਇਹੀ ਹੈ। ਭਲਾ ਕਰਨਾ, ਪਰਉਪਕਾਰ ਕਰਨਾ,
ਇਹ ਵੀ ਉਹਨਾਂ ਮਹਾਂਪੁਰਖਾਂ ਦੇ ਹਰੀ ਦੇ ਜਨਾ ਹਿੱਸੇ ਆਇਆ ਹੈ। ਪਰਉਪਕਾਰ ਕਰਨਾ ਭਾਵ ਕੇ ਭਲਾ ਕਰਨਾ ਸਦਾ ਤਾਂ ਹਰ ਰੋਜ਼ ਕਰਨੀ, ਪਰ ਪਿਆਰ ਵਾਲਿਆਂ ਨੂੰ ਉਹ ਬਚਨ ਚੰਗੇ ਲੱਗਦੇ ਸਨ। ਤੇ ਇੱਕ ਮਾਤਾ ਨੂੰ ਪਿਆਰ ਨਹੀਂ ਸੀ, ਮਨ ਚ ਕੋਈ ਪਿਆਰ ਨਹੀਂ, ਤੇ ਜਦੋਂ ਮਹਾਂਪੁਰਖ ਇਹ ਬਚਨ ਕਰਦੇ ਹਨ ਤੇ ਉਹਨੂੰ ਬੁਰੇ ਲੱਗਦੇ ਹਨ, ਕ੍ਰੋਧ ਚੜ ਜਾਂਦਾ, ਗੁੱਸਾ ਆ ਜਾਂਦਾ ਵੀ ਇਹ ਮਹਾਂਪੁਰਖ ਸੰਤ ਐਵੇਂ ਖਾਣ ਪੀਣ ਦੇ ਮਾਰੇ ਪਖੰਡ ਕਰਦੇ ਹਨ। ਵੀ ਭਲਾ ਕਰਨ ਵਾਲਿਆਂ ਦਾ ਤਾਂ ਬੁਰਾ ਹੀ ਹੁੰਦਾ, ਜਿਹੜੇ ਚੰਗੇ ਹਨ ਨੇਕ ਬੰਦੇ ਹਨ ਉਹਨਾਂ ਨੂੰ ਦੁੱਖ ਮਿਲਦਾ, ਤੇ ਜਿਹੜਾ ਮਾੜਾ ਕਰਦਾ ਉਹਨੂੰ ਸੁੱਖ ਮਿਲਦਾ ਹੈ। ਦੇਖਦੇ ਹਾਂ ਦੁਨੀਆਂ ਵਿਚ ਅਸੀਂ ਬਹੁਤੀ ਵਾਰ ਇਹੀ ਗੱਲ ਵੇਖਦੇ ਹਾਂ ਜੀ, ਫਲਾਨਾ ਤਾਂ ਬੁਰੇ ਵੀ ਕੰਮ ਕਰਦਾ ਪਰ ਬੜਾ ਸੁੱਖ ਭੋਗਦਾ, ਬੜਾ ਪੈਸਾ ਹੈ, ਵੀ ਨਾਮ ਵੀ ਜਪਦੇ ਹਾਂ, ਗੁਰਦੁਆਰੇ ਵੀ ਜਾਂਦੇ ਹਾਂ ਤੇ ਫੇਰ ਸੁੱਖ ਨਹੀਂ ਮਿਲਦਾ। ਇਉਂ ਸੋਚ ਲੈਂਦੇ, ਇਹ ਨਹੀਂ ਪਤਾ ਕਿ ਉਹਨੇ ਕੋਈ ਪੁੰਨ ਕੀਤੇ ਨਾ ਆਪਣੇ ਖਤਮ ਕਰ ਰਿਹਾ। ਭਾਈ ਲਾਲੋ ਕਿੰਨਾ ਕੁ ਅਮੀਰ ਸੀ, ਜਿਹਦੇ ਘਰੇ ਆਪ ਗੁਰੂ ਨਾਨਕ ਸਾਹਿਬ ਚੱਲ ਕੇ ਗਏ, ਕਿਤਨੇ ਦਿਨ ਗੁਜ਼ਾਰੇ ਸੱਚੇ ਪਾਤਸ਼ਾਹ ਨੇ। ਪਰ ਦੁਨੀਆਂ ਅਮੀਰਾਂ ਨੂੰ ਵੇਖਦੀ ਹੈ ਪਰ ਗੁਰੂ ਪਿਆਰ ਵਾਲਿਆਂ ਨੂੰ ਵੇਖਦਾ ਹੈ। ਬਚਨ ਤਾਂ ਪਰਉਪਕਾਰ ਦੇ ਹਨ ਜੋੜਨ ਵਾਲੇ, ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ, ਬੁਰੇ ਕ੍ਰੋਧ ਨਾਲ ਭਰ ਜਾਂਦੀ ਹੈ। ਦੇਖੀਦਾ ਕਈਆਂ ਨੂੰ ਕ੍ਰੋਧ ਹੀ ਨਹੀਂ ਹਟਦਾ, ਹਰ ਵਕਤ ਕ੍ਰੋਧ ਵਿਚ ਹੀ ਰਹਿੰਦੇ ਹਨ। ਇਹ ਹਾਲਤ ਇਸ ਮਾਤਾ ਦੀ ਹੈ, ਇਤਨਾ ਕ੍ਰੋਧ ਆਇਆ, ਗੁੱਸਾ ਆਇਆ ਵੀ ਕਹਿੰਦੀ ਕਿ ਮੈਂ ਵੇਖਦੀ ਹਾਂ ਕਿ ਬੁਰਾ ਕਰਨ ਵਾਲੇ ਦਾ ਕੀ ਹੁੰਦਾ ਹੈ, ਵੀ ਜੇ ਬੁਰਾ ਕਰਾਂਗੇ ਪਰ ਇਹ ਐਵੇਂ ਖਾਣ ਪੀਣ ਦੇ ਮਾਰੇ ਇਹ ਸੰਤ ਗੱਲ ਕਰ ਦੇਣ ਕਿ ਕਰ ਭਲਾ ਕਰਵਾ ਭਲਾ, ਨਹੀਂ ਕੀਤਾ ਕਰਕੇ ਵੇਖ ਲਾ। ਇਤਨਾ ਕ੍ਰੋਧ ਆ ਗਿਆ, ਇਤਨਾ ਗੁੱਸਾ ਆ ਗਿਆ, ਮਾਤਾ ਨੇ ਦੋ ਪਰੌਠੇ ਪ੍ਰਸ਼ਾਦੇ ਪਕਾਏ ਵਿਚ ਜ਼ਹਿਰ ਮਿਲਾ ਦਿੱਤੀ, ਵੇਖਦੀਆਂ ਬੁਰਾ ਕਰਾਂਗੀ ਤੇ ਕੀ ਮੈਨੂੰ ਹੋ ਜਾਵੇਗਾ। ਤੇ ਸਾਧੂ ਹਰ ਰੋਜ਼ ਆਉਂਦਾ ਸੀ, ਇਸ ਮਾਤਾ ਨੇ ਉਹ ਜ਼ਹਿਰ ਵਾਲੇ ਦੋਏ ਪਰੌਠੇ ਦੇ ਦਿੱਤੇ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਨੂੰ ਪਿਆਰ ਨਹੀਂ ਨਾ ਉਨ੍ਹਾਂ ਨੂੰ ਚੰਗੇ ਬਚਨ ਬੁਰੇ ਲੱਗਦੇ ਹਨ, ਤੇ ਪਿਆਰ ਵਾਲਿਆਂ ਦਾ ਮਨ ਚੰਗੇ ਬਚਨ ਸੁਣ ਕੇ ਹਰਿਆ ਭਰਿਆ ਹੋ ਜਾਂਦਾ ਹੈ, ਮਨ ਨੂੰ ਖੁਸ਼ੀ ਜਾਗਦੀ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਤੇ ਮਹਾਂਪੁਰਖ ਪਰਉਪਕਾਰੀ ਜੋੜਨ ਵਾਸਤੇ ਆਏ ਸੀ ਤੇ ਜੋੜਨ ਦੀ ਹੀ ਕੋਸ਼ਿਸ਼ ਕਰਦੇ ਹਨ, ਪ੍ਰਸ਼ਾਦੇ ਤਾਂ ਲੈ ਲਏ ਪਰ ਆਪਣੀ ਕੁਟੀਆ ਵਿਚ ਆ ਗਏ। ਪ੍ਰਸ਼ਾਦੇ ਰੱਖ ਕੇ ਇਸ਼ਨਾਨ ਕਰਨ ਲੱਗ, ਵੀ ਇਸ਼ਨਾਨ ਪਾਣੀ ਕਰਕੇ ਫਿਰ ਪ੍ਰਸ਼ਾਦ ਪਾਣੀ ਛਕਦੇ ਹਾਂ। ਨਿਰੰਕਾਰ ਦੀ ਨੇਤ ਇਸ ਮਾਤਾ ਦੇ ਦੋਏ ਪੁੱਤਰ ਜੋ ਕੰਮ ਕਰਦੇ ਸਨ ਖੇਤਾਂ ਵਿਚ, ਪਿਆਸ ਲੱਗੀ ਉਸ ਖੂਹੀ ਤੇ ਆ ਗਏ, ਜਿਸ ਖੂਹੀ ਦੇ ਉਪਰ ਕੁਟੀਆ ਹੈ ਮਹਾਂਪੁਰਖਾਂ ਦੀ, ਤੇ ਮਹਾਂਪੁਰਖ ਇਸ਼ਨਾਨ ਕਰ ਰਹੇ ਨੇ, ਉਹ ਪਾਣੀ ਦੀ ਪਿਆਸ ਕਰਕੇ ਪਾਣੀ ਪੀਣ ਵਾਸਤੇ ਪਹੁੰਚ ਗਏ। ਮਹਾਂਪੁਰਖਾਂ ਨੇ ਜਲ ਛਕਾਇਆ ਕਿਉਂਕਿ ਪ੍ਰਸ਼ਾਦਾ ਪਹੁੰਚਿਆ ਨਹੀਂ ਸੀ, ਕਿ ਮਾਤਾ ਤਾਂ ਇਸ ਕੰਮ ਵਿਚ ਲੱਗੀ ਹੋਈ ਸੀ ਜ਼ਹਿਰ ਵਾਲੇ ਪਰੌਠੇ ਦੇਣ ਵਾਸਤੇ,
ਵੀ ਪ੍ਰਸ਼ਾਦਾ ਕੌਣ ਪਹੁੰਚਾਵੇ। ਕਹਿਣ ਲੱਗੇ ਮਹਾਰਾਜ ਸਾਨੂੰ ਭੁੱਖ ਵੀ ਲੱਗੀ ਹੈ ਤੇ ਸਬਰ ਸੰਤੋਖ ਵਾਲੇ ਮਹਾਂਪੁਰਖ ਉਹ ਦੋਏ ਪ੍ਰਸ਼ਾਦੇ ਇਕ ਇਕ ਪਰੌਠਾ ਉਨ੍ਹਾਂ ਲੜਕਿਆਂ ਨੂੰ ਦੇ ਦਿੱਤਾ ਸੀ। ਉਹ ਜ਼ਹਿਰ ਵਾਲੇ ਤੇ ਮਾਂ ਉਨ੍ਹਾਂ ਦੀ ਸੀ ਜਿਹਨੇ ਜ਼ਹਿਰ ਪਾਈ ਸੀ। ਉਨ੍ਹਾਂ ਨੂੰ ਵੀ ਵਿਚਾਰੇ ਨੂੰ ਕੋਈ ਪਤਾ ਨਹੀਂ ਸੀ ਤੇ ਮਹਾਂਪੁਰਖਾਂ ਨੂੰ ਤਾਂ ਕੀ ਪਤਾ ਹੋਣਾ ਵੀ ਚਲੋ ਹੁਣ ਇਨ੍ਹਾਂ ਨੇ ਮੰਗ ਲਏ ਹੈ ਸੀ ਕੱਲ ਸਹੀ। ਹਰ ਰੋਜ਼ ਦੇ ਕੰਮ ਸੀ ਕੋਈ ਵੀ ਆ ਜਾਵੇ ਦੋ ਪ੍ਰਸ਼ਾਦੇ ਲੈਣੇ ਤੇ ਜੇ ਕੋਈ ਆ ਗਿਆ ਉਹਨੂੰ ਛਕਾ ਕੇ ਆਪ ਸਬਰ ਕਰਨਾ ਵੀ ਚਲੋ ਨਿਰੰਕਾਰ ਕੱਲ ਨੂੰ ਹੋਰ ਦੇਵੇਗਾ ਦੁਬਾਰਾ ਮੰਗਣ ਨਹੀਂ ਜਾਣਾ। ਦੋਏ ਪ੍ਰਸ਼ਾਦੇ ਛਕੇ ਸੀ ਉਹ ਜ਼ਹਿਰ ਵਾਲੇ ਜ਼ਹਿਰ ਚੜੀ ਤੇ ਘਰ ਪਹੁੰਚਦਿਆਂ ਉਨ੍ਹਾਂ ਦੀ ਦੋਹਾਂ ਦੀ ਮੌਤ ਹੋ ਗਈ। ਮਾਤਾ ਨੂੰ ਪਤਾ ਲੱਗਿਆ ਵੀ ਇਹ ਗਲਤੀ ਕਿਹਦੀ ਹੈ ਗੁਨਾਹ ਕਿਹਦਾ ਹੈ ਵੀ ਤੂੰ ਹੀ ਕ੍ਰੋਧ ਵਿਚ ਆ ਕੇ ਮਹਾਂਪੁਰਖਾਂ ਨੂੰ ਇਹ ਜ਼ਹਿਰ ਵਾਲੇ ਪਰੌਠੇ ਦੇ ਦਿੱਤੇ ਸੀ ਵੀ ਐਵੇਂ ਸੰਤ ਕਹਿੰਦੇ ਕਰ ਭਲਾ ਕਰਵਾ ਭਲਾ ਵੀ ਭਲਾ ਕਰਨ ਵਾਲਿਆਂ ਦਾ ਬੁਰਾ ਹੁੰਦਾ ਹੈ ਤੇ ਬੁਰੇ ਕਰਨ ਵਾਲਿਆਂ ਦਾ ਚੰਗਾ ਹੁੰਦਾ ਹੈ। ਬਚਨ ਤਾਂ ਜੋੜਨ ਵਾਲੇ ਸੀ ਪਰ ਪੁਕਾਰ ਵਾਲੇ ਬਚਨ ਪਰ ਇਸ ਮਾਤਾ ਨੂੰ ਬੁਰੇ ਲੱਗਦੇ ਹਨ। ਇਹਦਾ ਆਪਣਾ ਮਨ ਬੁਰਾ ਹੈ ਹੋਰ ਬੁਰਾ ਕੋਈ ਨਹੀਂ ਹੁੰਦਾ ਸਾਡਾ ਆਪਣਾ ਹੀ ਮਨ ਬੁਰਾ ਹੋ ਜਾਂਦਾ ਹੈ। ਪਤਾ ਲੱਗ ਗਿਆ ਹੁਣ ਮਾਤਾ ਰੋ ਰਹੀ ਹੈ ਬਹੁਤ ਬਰਲਾਪ ਕਰ ਰਹੀ ਹੈ ਵੀ ਇਹ ਕਸੂਰ ਕਿਹਦਾ ਹੈ ਗਲਤੀ ਤੇਰੀ ਹੈ ਤੂੰ ਬੁਰਾ ਕਰਿਆ ਇਹ ਤੇਰਾ ਆਪਣਾ ਬੁਰਾ ਹੋ ਗਿਆ। ਹੁਣ ਮਹਾਂਪੁਰਖਾਂ ਦੇ ਚਰਨ ਪਕੜੇ ਮਹਾਰਾਜ ਮੇਰੇ ਤੇ ਕਿਰਪਾ ਕਰੋ ਇਹ ਮੇਰੇ ਬੱਚੇ ਲੜਕੇ ਇਹ ਹੋਰ ਕਿਸੇ ਨੇ ਮਾਰੇ ਨਹੀਂ ਇਹ ਮਹੀਂ ਮਾਰੇ ਹਨ ਮੇਰਾ ਇੱਕ ਕਸੂਰ ਹੈ ਕਿਰਪਾ ਕਰੋ ਮੈਨੂੰ ਰੱਬ ਨਾਲ ਹੁਣ ਜੋੜ ਦੇਵੋ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ ਤੁਹਾਡੇ ਨਾਲ ਬੁਰਾ ਕਰਨਾ। ਮਹਾਂਪੁਰਖਾਂ ਦਾ ਬੁਰਾ ਸੋਚਣਾ ਬੁਰਾ ਤਾਂ ਆਮ ਕਿਸੇ ਬੰਦੇ ਦਾ ਹੀ ਸੋਚਣਾ ਮਾੜਾ ਹੈ ਤੇ ਹੁਣ ਅੱਜ ਮਹਾਂਪੁਰਖਾਂ ਦੇ ਬਚਨ ਚੰਗੇ ਲੱਗ ਰਹੇ ਹਨ ਪਰ ਬਚਨ ਤਾਂ ਪਹਿਲਾਂ ਹੀ ਚੰਗੇ ਸੀ ਕਿਉਂਕਿ ਮਹਾਂਪੁਰਖਾਂ ਦੀ ਡਿਊਟੀ ਹੈ ਕਿ ਰੱਬ ਨਾਲ ਜੋੜ ਦੇਣਾ ਪਰ ਜਿਨ੍ਹਾਂ ਦੇ ਭਾਗ ਚੰਗੇ ਹਨ ਉਹ ਬਚਨ ਸੁਣ ਕੇ ਜੁੜ ਜਾਂਦੇ ਹਨ ਗੁਰਬਾਣੀ ਨਾਲ ਪਿਆਰ ਕਰਨ ਲੱਗ ਜਾਂਦੇ ਹਨ ਗੁਰਦੁਆਰੇ ਗੁਰੂ ਘਰ ਨਾਲ ਸੰਗਤ ਵਿਚ ਆਉਂਦੇ ਹਨ ਪਰ ਜਿਨ੍ਹਾਂ ਨੂੰ ਨਹੀਂ ਪਿਆਰ ਫਿਰ ਉਨ੍ਹਾਂ ਨੂੰ ਬਚਨ ਬੁਰੇ ਲੱਗਦੇ ਹਨ। ਹੁਣ ਨਾਲੇ ਆਪਣੇ ਮਨ ਵਿਚ ਪਛਤਾਵ ਕਰਦੀ ਹੈ ਮਾਤਾ ਵੀ ਇਹ ਤੂੰ ਆਪਣੇ ਪੁੱਤਰਾਂ ਦੀ ਜਾਨਾਂ ਗਵਾਈਆਂ ਇਹ ਕਸੂਰ ਤੇਰਾ ਹੈ ਹੁਣ ਤਾਂ ਕੁਝ ਨਹੀਂ ਬਣਦਾ ਜਿਹੜਾ ਸਮਾਂ ਬੀਤ ਗਿਆ ਹੁਣ ਇਹੀ ਚੰਗਾ ਹੈ ਵੀ ਹੁਣ ਵੀ ਸਮਾਂ ਹੈ ਆਪਣੀ ਜ਼ਿੰਦਗੀ ਸੁਧਾਰ ਲਵਾਂ ਤੇ ਰੱਬ ਨਾਲ ਜੁੜ ਜਾਵਾਂ ਤੇ ਮਹਾਂਪੁਰਖਾਂ ਨੇ ਉਪਦੇਸ਼ ਕੀਤਾ ਮਾਤਾ ਭਜਨ ਕਰਿਆ ਕਰ ਨਾਮ ਜਪਿਆ ਕਰ ਜਿੰਨਾ ਹੋ ਸਕੇ ਭਲਾ ਕਰਿਆ ਕਰ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਵੀ ਬੁਰਿਆਂ ਦਾ ਵੀ ਭਲਾ ਕਰਨਾ ਐਸਾ ਉਪਦੇਸ਼ ਕੀਤਾ ਮਹਾਂਪੁਰਖਾਂ ਨੇ ਫੇਰ ਵੀ ਪਰਵਕਾਰ ਕਰਿਆ ਜਾਣੀ ਜਾਣ ਅੰਤਰਜਾਮੀ ਮਹਾਂਪੁਰਖ ਇਉਂ ਨਹੀਂ ਸੋਚਿਆ ਕਿ ਇਸ ਨੇ ਸਾਨੂੰ ਮਾਰਨ ਵਾਸਤੇ ਜ਼ਹਿਰ ਦਿੱਤੀ ਸੀ ਕਿਉਂਕਿ ਬੁਰੇ ਬੰਦੇ ਨੇ ਬੁਰਾ ਕਰਨਾ ਹੈ ਤੇ ਭਲੇ ਨੇ ਭਲਾ ਹੀ ਕਰਨਾ ਹੈ ਤੇ ਮਹਾਂਪੁਰਖਾਂ ਨੇ ਪਰਪਕਾਰੀ ਸੀ ਮਹਾਂਪੁਰਖ ਉਸ ਮਾਤਾ ਨੂੰ ਵੀ ਰੱਬ ਨਾਲ ਜੋੜ ਦਿੱਤਾ ਤੇ ਕੋਈ ਵੀ ਜੋੜ ਦੇਵੇ ਤਾਂ ਉਹ ਸਾਹਿਬ ਨੇ ਕਿਹਾ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਗਹੋਂ ਬਕੋਂ ਸੁਭ ਰਸਨਾ ਤੇ ਦੀਜੈ ਪ੍ਰਾਨ ਅਕੋਰ। ਆਓ ਜੁੜੀਏ ਕਲਯੁਗ ਦਾ ਸਮਾਂ ਹੈ
ਬਿਨਾਂ ਬਾਣੀ ਤੋਂ ਗੁਰੂ ਨਾਲੋਂ ਜੁੜਨ ਤੋਂ ਬਿਨਾਂ ਸਭ ਦੁੱਖ ਹੀ ਦੁੱਖ ਹੈ। ਕੋਈ ਮਨ ਨੂੰ ਸ਼ਾਂਤੀ ਨਹੀਂ, ਜੇ ਸੁੱਖ ਹੈ ਤਾਂ ਜੁੜਨ ਵਿਚ ਸੁੱਖ ਹੈ, ਜੁੜਿਆ ਸੁੱਖ ਹੈ ਤੇ ਟੁੱਟ ਜਾਵਾਂਗੇ ਤਾਂ ਦੁੱਖ ਹੀ ਦੁੱਖ ਹੈ। ਕੋਲਾ ਅੱਗ ਵਿਚ ਪਿਆ ਹੈ ਤੇ ਉਹਦਾ ਰੰਗ ਲਾਲ ਹੈ, ਲਾਲ ਰੰਗ ਤਿਸਕੋ ਲੱਗਾ ਜਿਸ ਕੇ ਬੜ ਭਾਗਾ, ਮਹਿਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਅੱਗ ਤੋਂ ਦੂਰ ਹੋ ਗਿਆ ਤੇ ਰੰਗ ਵੀ ਰੂਪ ਵੀ ਖਤਮ ਹੋ ਗਿਆ, ਕੀ ਬਣ ਗਿਆ? ਕਾਲਾ ਹੋ ਗਿਆ, ਸਵਾਹ ਹੋ ਗਈ। ਕਾਲੀ ਕੋਇਲ ਤੂੰ

ਮੇਰਾ ਅਸਲੀ ਰੂਪ ਵੀ ਨਹੀਂ ਰਿਹਾ, ਬਲਕਿ ਮੇਰਾ ਰੰਗ ਕਾਲਾ ਹੋ ਗਿਆ। ਐਸਾ ਜੀਵਨ, ਐਸਾ ਦੁਖਦਾਈ ਜੀਵਨ ਇਨਸਾਨ ਦਾ ਬਣ ਜਾਂਦਾ ਜਦੋਂ ਰੱਬ ਨਾਲੋਂ ਟੁੱਟ ਜਾਂਦਾ, ਰੱਬ ਨਾਲੋਂ ਦੂਰ ਹੋ ਜਾਂਦਾ। ਜਿੰਨਾ ਵੀ ਜੁੜਾਂਗੇ, ਜਿੰਨਾ ਵੀ ਬਾਣੀ ਦੇ ਨੇੜੇ ਰਹਾਂਗੇ ਤੇ ਸੁੱਖ ਪਾਵਾਂਗੇ, ਜਿੰਨਾ ਗੁਰੂ ਤੋਂ ਦੂਰ ਹੋਵਾਂਗੇ, ਬਾਣੀ ਤੋਂ ਦੂਰ ਹੋਵਾਂਗੇ ਤੇ ਫਿਰ ਦੁੱਖ ਹੀ ਦੁੱਖ ਹੈ। ਜੀਓ ਤਪਤ ਹੈ ਵਾਰੋ ਵਾਰ, ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਆਓ ਯਤਨ ਕਰੀਏ, ਸੰਗਤ ਵਿਚ ਆਇਆ ਕਰੋ। ਕੋਈ ਵੀ ਗੁਰਸਿੱਖ, ਗੁਰਮੁਖ, ਮਾਈ, ਭਾਈ, ਜਿਹੜਾ ਵੀ ਸਾਨੂੰ ਜੋੜ ਦੇਵੇ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਉਨ੍ਹਾਂ ਦੀ ਕਰਿਆ ਕਰੋ ਸੰਗਤ। ਆਪਾਂ ਗੁਣਾਂ ਦੇ ਗਾਹਕ ਬਣਨਾ। ਬਾਬਾ ਜੀ ਕਹਿੰਦੇ ਸਨ, ਭਾਈ ਗੁਣਾਂ ਦੇ ਗਾਹਕ ਬਣੋ, ਦੇਹਾਂ ਦੇ ਪੁਜਾਰੀ ਨਾ ਬਣੋ। ਗੁਣ ਕਿਸੇ ਕੋਲ ਵੀ ਹੈ, ਚਾਹੇ ਹਿੰਦੂ ਕੋਲ ਹੈ, ਸਿੱਖ ਕੋਲ ਹੈ, ਮੁਸਲਮਾਨ ਕੋਲ ਹੈ, ਈਸਾਈ ਕੋਲ ਹੈ, ਵੀ ਗੁਣ ਲਵੋ ਤੇ ਦੇਹੀ ਤਾਂ ਰਹਿਣੀ ਨਹੀਂ। ਜਿੱਥੋਂ ਵੀ ਗੁਣ ਮਿਲਦੇ ਹਨ, ਗੁਣ ਕਿਹੜਾ? ਵੀ ਗੁਰੂ ਨਾਲ ਜੁੜਨਾ, ਕਿਉਂਕਿ ਬਿਨਾਂ ਗੁਣਾਂ ਤੋਂ ਜੁੜਿਆ ਵੀ ਨਹੀਂ ਜਾਂਦਾ। ਵੀ ਹਰ ਮਿਲਣੇ ਨੂੰ ਮਨ ਲੋਚਦਾ ਤੇ ਕਰਮ ਮਿਲਾਵਣ ਹਾਰ। ਕਰਮ ਬਣਾਈਏ, ਆਪਣੇ ਅੰਦਰ ਗੁਣ ਪੈਦਾ ਕਰੀਏ। ਵੀ ਸਭ ਅਵਗੁਣ ਮੈਂ, ਗੁਣ ਨਹੀਂ ਕੋਈ। ਹੇ ਵਾਹਿਗੁਰੂ, ਮੇਰੇ ਚ ਸਾਰੇ ਹੀ ਔਗੁਣ ਹਨ, ਗੁਣ ਤਾਂ ਕੋਈ ਵੀ ਨਹੀਂ। ਸਭ ਔਗੁਣ ਮੈਂ, ਗੁਣ ਨਹੀਂ ਕੋਈ, ਤੇ ਕਿਉਂ ਕਰ ਕੰਤ ਮਿਲਾਵਾ ਹੋਈ। ਵੀ ਕਿਵੇਂ ਆਪਣੇ ਕੰਤ ਮਾਲਕ ਨੂੰ ਮਿਲਾਂ, ਗੁਣ ਕੋਈ ਨਹੀਂ ਤੇ ਮੇਰਾ ਮਾਲਕ ਕੰਤ ਮਿਲਦਾ ਹੈ ਗੁਣਾ ਕਰਕੇ। ਗੁਣ ਪੈਦਾ ਕਰੀਏ, ਪਿਆਰ ਧਾਰਨ ਕਰੀਏ ਤੇ ਸੰਗਤ ਕਰੀਏ ਉਹਨਾਂ ਦੀ ਜਿਹੜੇ ਸਾਨੂੰ ਜੋੜਦੇ ਹਨ। ਆਹ ਸਮਾਂ ਕਲਯੁਗ ਦਾ, ਜੇ ਮਨ ਨੂੰ ਸੁੱਖ ਚਾਹੁੰਦੇ ਹੋ, ਵੀ ਮਨ ਨੂੰ ਸੁੱਖ ਮਿਲੇ, ਸ਼ਾਂਤੀ ਮਿਲੇ, ਬਿਨਾਂ ਗੁਰੂ ਕੀ ਬਾਣੀ ਤੋਂ, ਚਾਹੇ ਮਾਇਆ, ਪੁੱਤਰ, ਧੀਆਂ, ਹੋਰ ਕੋਈ ਵੀ ਦੁਨੀਆਂ ਦੀ ਵਸਤੂ ਆਪਣੇ ਪਾਸ ਕਿਉਂ ਨਾ ਹੋ ਜਾਵੇ, ਕੋਈ ਸ਼ਾਂਤੀ ਨਹੀਂ, ਕੋਈ ਸੁੱਖ ਨਹੀਂ, ਕੋਈ ਮਨ ਨੂੰ ਟਿਕਾ ਨਹੀਂ। ਸੁੱਖ ਸ਼ਾਂਤੀ ਜੇ ਹੈ ਤਾਂ ਰੱਬ ਦੇ ਨਾਮ ਵਿਚ ਹੈ, ਬਾਣੀ ਵਿਚ ਹੈ। ਆਓ ਉਦਮ ਕਰੋ, ਅਰਦਾਸ ਕਰੋ ਸੱਚੇ ਪਾਤਸ਼ਾਹ, ਮਿਹਰਾਂ ਕਰੋ ਸਾਡੇ ਉੱਤੇ, ਵੀ ਜਿਹੜੇ ਤੇਰੇ ਨਾਲ ਜੁੜੇ ਹਨ ਉਨ੍ਹਾਂ ਦੀ ਸਾਨੂੰ ਸੰਗਤ ਬਖਸ਼ੋ, ਉਨ੍ਹਾਂ ਦੇ ਦਰਸ਼ਨ ਬਖਸ਼ੋ। ਦੇਹੋ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਇਉਂ ਮੰਗ ਕਰਾਂਗੇ ਜਿਵੇਂ ਹੋਰ ਸਾਰੀਆਂ ਦਾਤਾਂ ਮੰਗਦੇ ਆਂ, ਇਵੇਂ ਇਹ ਵੀ ਦਾਤ ਹੈ ਗੁਰੂ ਤੋਂ ਮੰਗਿਆ ਮਿਲਦੀ ਹੈ। ਮੰਗ ਕਰੀ ਸੱਚੇ ਪਾਤਸ਼ਾਹ ਕਿਰਪਾ ਕਰੋ, ਐਸੇ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਮੇਲ ਮਿਲਾਪ ਬਖਸ਼ੋ, ਵੀ ਜਿਨ੍ਹਾਂ ਦੇ ਮਿਲਿਆਂ ਤੇਰੇ ਨਾਲ ਜੁੜ ਜਾਈਏ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀਏ ਮੈਲ, ਸਾਧ ਸੰਗ ਬੁੱਠਿਆਂ। ਇਉਂ ਜੁੜਾਂਗੇ, ਹੁਕਮ ਮੰਨਾਂਗੇ ਗੁਰੂ ਦਾ, ਤੇ ਲਾਭ ਕੀ ਹੋਵੇਗਾ ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮੇਲੇ।

ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਚਾਰਨ ਕੀਤਾ ਹੈ। ਸਾਹਿਬ ਪੰਚਮ ਪਾਤਸ਼ਾਹ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ, ਹੇ ਹਰੀ, ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿੱਚ ਤੇਰਾ ਨਿਵਾਸ ਹੈ, ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ। ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ ਮਨ ਵਿੱਚ ਤੇਰਾ ਪਿਆਰ ਪੈਦਾ ਹੋ ਗਿਆ ਹੈ, ਜਿਸ ਦੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਤਾਂਗ ਪੈਦਾ ਹੋ ਗਈ ਹੈ, ਜੋ ਸਾਹਿਬ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ।

ਜਿਤਨਾ ਚਿਰ ਤੂੰ ਪੇਕੇ ਘਰ ਵਿੱਚ ਭਾਵ ਇਸ ਸੰਸਾਰ ਵਿੱਚ ਜਿਤਨਾ ਚਿਰ ਤੂੰ ਪੇਕੇ ਘਰ ਵਿੱਚ ਰਹਿ ਕੇ ਉਸ ਖਸਮ ਪ੍ਰਭੂ ਦਾ ਸਿਮਰਨ ਕਰੇਗੀ ਤਦ ਹੀ ਸਹੁਰੇ ਘਰ ਵਿੱਚ ਪਰਲੋਕ ਵਿੱਚ ਜਾ ਕੇ ਤੂੰ ਸੁਖੀ ਵਸੇਗੀ। ਜੋ ਸਾਹਿਬ ਆਪਣੀ ਬਾਣੀ ਦੁਆਰਾ ਫਰਮਾ

ਸਾਹਿਬ ਫਰਮਾਉਂਦੇ ਹਨ ਕਿ ਆਖਰ ਇੱਕ ਦਿਨ ਸਭ ਨੇ ਸਹੁਰੇ ਚਲੇ ਜਾਣਾ, ਸਦਾ ਪੇਕੇ ਘਰ ਵਿੱਚ ਨਹੀਂ ਰਹਿਣਾ, ਸਭ ਨਾ ਸਹੁਰੇ ਵੰਝਣਾ, ਸਭ ਮੁੱਕ ਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆ। ਭਾਵ ਸਭ ਜੀਵ ਇਸਤਰੀਆਂ ਨੇ ਇਸ ਪੇਕੇ ਘਰ ਵਿੱਚੋਂ ਚਲੇ ਜਾਣਾ, ਇਹ ਲੋਕ ਛੱਡ ਕੇ ਪਰਲੋਕ ਵਿੱਚ ਚਲੇ ਜਾਣਾ ਹੈ। ਪਰ ਸਹਿ ਫਰਮਾਉਂਦੇ ਹਨ ਉਹ ਜੀਵ ਇਸਤਰੀਆਂ ਸੁਹਾਗ ਭਾਗ ਵਾਲੀਆਂ ਹਨ, ਧਨ ਹਨ, ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਕੀਤਾ ਹੈ, ਜਿਨ੍ਹਾਂ ਨੇ ਪ੍ਰਭੂ ਨਾਲ ਪ੍ਰੀਤ ਲਾਈ ਹੈ, ਜੋ ਸਹਿ ਫਰਮਾਨ ਕਰ ਰਹੇ ਹਨ ਆਪਣੀ ਬਾਣੀ ਦੁਆਰਾ।

ਅੱਜ ਮਨ ਵਿਰਾਗ ਵਿੱਚ ਹੈ। ਦੋਨੋਂ ਜਣੇ ਅਨੰਦਪੁਰ ਸਾਹਿਬ ਤੁਰ ਪਏ ਕਿ ਪਹਿਲਾਂ ਸਾਹਿਬਾਂ ਦੇ ਦਰ ਤੇ ਚੱਲ ਕੇ ਸੇਵਾ ਕਰੀਏ, ਫਿਰ ਸਾਹਿਬਾਂ ਦੇ ਦੀਦਾਰ ਕਰਾਂ। ਜਿਤਨਾ ਚਿਰ ਸੇਵਾ ਨਹੀਂ ਕਰਾਂਗੇ ਉਤਨਾ ਚਿਰ ਸਾਹਿਬਾਂ ਦੇ ਦੀਦਾਰ ਨਹੀਂ ਹੋ ਸਕਦੇ। ਤਾਂ ਦੋਨੋਂ ਜਣੇ ਸਾਹਿਬਾਂ ਦੇ ਬਾਗ ਵਿੱਚ ਆਏ ਤਾਂ ਕੇਸਰਾ ਸਿੰਘ ਮਾਲੀ ਨੂੰ ਬੇਨਤੀ ਕੀਤੀ ਕਿ ਕਿਰਪਾ ਕਰੋ ਸਾਨੂੰ ਇਹ ਸੇਵਾ ਦਾ ਮੌਕਾ ਦਿਓ। ਕੇਸਰਾ ਸਿੰਘ ਨੇ ਗਰੀਬ ਜਾਣ ਕੇ ਨਿਮਾਣੇ ਜਾਣ ਕੇ ਛੋਟੇ ਮਾਲੀ ਦੇ ਤੌਰ ਤੇ ਰੱਖ ਲਿਆ। ਦਿਨ ਰਾਤ ਬੂਟਿਆਂ ਦੀ ਸੇਵਾ ਕਰਨ ਲੱਗੇ, ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰ ਰਹੇ ਹਨ। ਇੱਕ ਦਿਨ ਸਹਿਬ ਕਲਗੀਧਰ ਪਾਤਸ਼ਾਹ ਬਾਗ ਵਿੱਚ ਆਏ ਤਾਂ ਇੱਕ ਫੁੱਲਾਂ ਦੀ ਕਿਆਰੀ ਦੇ ਕੋਲ ਖਲੋਤੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਤੇ ਮਾਲੀ ਕੇਸਰਾ ਸਿੰਘ ਨੂੰ ਸ਼ਾਬਾਸ਼ ਦਿੱਤੀ। ਆਖਿਆ, ਤੇਰੀ ਸੇਵਾ ਤੇ ਅਸੀਂ ਬਹੁਤ ਪ੍ਰਸੰਨ, ਤੂੰ ਬਹੁਤ ਸੇਵਾ ਕਰਦਾ। ਤਾਂ ਕੇਸਰਾ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਸੇਵਾ ਮੇਰੀ ਨਹੀਂ, ਇਹ ਸੇਵਾ ਛੋਟੇ ਮਾਲੀ ਦੀ ਹੈ ਜੋ ਬਹੁਤ ਗਰੀਬ ਹਨ, ਆਪ ਦੇ ਚਰਨਾਂ ਨਾਲ ਪਿਆਰ ਕਰਦੇ ਹਨ ਪਰ ਬੜੀ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰਦੇ ਹਨ, ਇਹ ਸੇਵਾ ਉਹਨਾਂ ਦੀ। ਤਾਂ ਸਾਹਿਬਾਂ ਨੇ ਇੱਕਦਮ ਅੱਖਾਂ ਬੰਦ ਕਰ ਲਈਆਂ ਤੇ ਮੁੱਖ ਵਿੱਚੋਂ ਸਾਹਿਬਾਂ ਦੇ ਇਹ ਆਵਾਜ਼ ਨਿਕਲੀ ਕਿ ਠਾਕਰ ਦਰਸ਼ਨ ਨਹੀਂ ਦੇਵੇਗਾ। ਇਹ ਆ ਕੇ ਸਹਿਬ ਵਾਪਸ ਚਲੇ ਗਏ ਤਾਂ ਕੇਸਰਾ ਸਿੰਘ ਨੇ ਸੋਹਣਾ ਤੇ ਮੋਹਣਾ ਨੂੰ ਦੱਸਿਆ ਕਿ ਸਾਹਿਬਾਂ ਨੇ ਇਹ ਬਚਨ ਕੀਤੇ ਹਨ ਕਿ ਠਾਕਰ ਦਰਸ਼ਨ ਨਹੀਂ ਦੇਵੇਗਾ। ਤਾਂ ਦੋਨਾਂ ਦੇ ਨੇਤਰਾਂ ਵਿੱਚ ਜਲ ਵਹਿ ਤੁਰੇ। ਸਾਵਣ ਭਾਦੋ ਦੀ ਝੜੀ ਲੱਗ ਗਈ ਤੇ ਆਖਿਆ, ਪਾਤਸ਼ਾਹ ਸਾਨੂੰ ਦੀਦਾਰ ਨਹੀਂ ਹੋਣਗੇ, ਅੱਜ ਮਨ ਵਿਰਾਗ ਵਿੱਚ ਆ। ਅੱਛਾ ਪਾਤਸ਼ਾਹ, ਆਪ ਦੀ ਰਜ਼ਾ ਹੈ, ਜੇ ਦਰਸ਼ਨ ਨਹੀਂ ਤਾਂ ਸੇਵਾ ਹੀ ਸਹੀ, ਆਪ ਦੇ ਦਰ ਤੇ ਸੇਵਾ ਕਰਕੇ ਦਿਨ ਗੁਜ਼ਾਰ ਲਵਾਂਗੇ। ਇਹਨਾਂ ਦਾ ਨੈਣ ਕਟੋਰੇ ਭਰ ਗਏ, ਨੈਣ ਤਰਸਣ ਲੱਗ ਗਏ, ਜੋ ਸਹਿਬ ਵੀ ਆਪਣੀ ਬਾਣੀ ਦੁਆਰਾ ਫਰਮਾਨ ਕਰ ਰਹੇ ਹਨ। ਨੈਣ ਤਰਸਣ ਦਰਸ ਪਰ